ये जो शब्द आप श्रवण कर रहे हो गुरु अर्जन देव पातशाह जी दा शुकराने दा शब्द है सुलही ते नारायण राख छमे दा बादशाह जहांगीर जिसनू ए गल चंगी नहीं सी लगदी के गुरु नानक दे दर दी दिनों दिन वड्याई वधदी जावे गुरु नानक दे दर ते जिथे गुरु के सिख आके जुड़दे सन हिंदू भी और मुसलमान भी रूहानियत प्राप्त करने लई हजूर दे चरणा विच आ जुड़दे सन केस दे मन विच बड़ा दुख सी के गुरु नानक दे दर दी दिनों दिन वड्याई वधदी जा रही है अपने शीपा सलार नू हुकम दिता भई तू कश्मीर नू जा रहे हैं जंग करन लई ते रस्ते विच गोंदवाल नाम करके पिंड है जिथे गुरु अर्जन देव रहिंदा है उसनू भी सोधदा जाई उचारण करो श्री वाहिगुरु ते जदों ए पता गुरु अर्जन देव पातशाह जी नू लग्या ਤਾਂ ਸਿੱਖਾਂ ਨੇ ਬੇਨਤੀ ਕੀਤੀ ਜੋ ਇਸ ਸ਼ਬਦ ਵਿੱਚ ਅੰਕਿਤ ਹੈ ਪ੍ਰਥਮੇ ਮਤਾ ਜੇ ਪਤਰੀ ਚਲਾਵੋ ਦੁਤੀਏ ਮਤਾ ਦੋਏ ਮਾਨਕ ਪਹੁੰਚਾਵੋ ਤ੍ਰਿਤੀਏ ਮਤਾ ਕਿਸ ਕਰੋ ਉਪਾਇਆ ਮੈਂ ਸਭ ਕਿਸ ਛੋੜ ਪ੍ਰਭ ਤੂੰ ਹੀ ਧਿਆਇਆ ਹਜ਼ੂਰ ਅੱਗੇ ਬੇਨਤੀ ਕੀਤੀ ਗਈ ਕਿ ਮਹਾਰਾਜ ਜੇ ਹੁਕਮ ਕਰੋ ਤਾਂ ਬਾਦਸ਼ਾਹ ਜਹਾਂਗੀਰ ਨੂੰ ਪਤਰਕਾ ਲਿਖ ਦਈਏ ਜਾਂ ਦੋ ਸਿਆਣੇ ਬੰਦੇ ਭੇਜ ਦਿਓ ਕੁਝ ਉਪਾਅ ਜ਼ਰੂਰ ਕਰੋ ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਖਿਆ ਮੈਂ ਸਭ ਕਿਸ ਛੋੜ ਪ੍ਰਭ ਤੂੰ ਹੀ ਧਿਆਇਆ ਨੇਤ ਨਾਲ ਜਦੋਂ ਬੜੇ ਹੰਕਾਰ ਦੇ ਨਾਲ ਸੁਲੀ ਖਾਂ ਚੜ੍ਹਾਈ ਕਰਕੇ ਆ ਰਿਹਾ ਸੀ ਤਾਂ ਇਸ ਦਾ ਘੋੜਾ ਐਸਾ ਪਾਗਲ ਹੋਇਆ ਬਲਦੇ ਪੱਠੇ ਵਿੱਚ ਜਾ ਵੜਿਆ ਸੁਨੀ ਸਮੈਤ ਸਵਾਹ ਹੋ ਗਿਆ ਇਹ ਸ਼ੁਕਰਾਨੇ ਵਜੋਂ ਹਜ਼ੂਰ ਨੇ ਸ਼ਬਦ ਉਚਾਰਨ ਕੀਤਾ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ

रोज पढ़ते हैं। राती रुति थिति वार पौन पानी अग्नि पाताल तिस विच धरती थाप रखी धर्मशाल। ਇਹ ਧਰਤੀ ਮਾਲਕ ਨੇ ਧਰਮਸ਼ਾਲ ਬਣਾਈ। ਧਰਮਸ਼ਾਲ ਉਹਨੂੰ ਕਹਿੰਦੇ ਜਿੱਥੇ ਧਰਮ ਕਮਾਇਆ ਜਾਵੇ, ਧਰਮ ਦੀ ਗੱਲ ਚੱਲੇ। ਤੇ ਧਰਮਸ਼ਾਲ ਉਹਨੂੰ ਵੀ ਕਹਿੰਦੇ ਨੇ ਜਿੱਥੇ ਰਾਤ ਦੀ ਰਾਤ ਰਹਿ ਕੇ ਅੱਗੇ ਤੁਰ ਜਾਣਾ ਹੋ। ਇਹ ਧਰਤੀ ਦੋਵਾਂ ਤਰ੍ਹਾਂ ਨਾਲ ਧਰਮਸ਼ਾਲ ਹੈ। ਇੱਥੇ ਅਸੀਂ ਧਰਮ ਕਮਾਉਣ ਆਏ, ਧਰਮੀ ਹੋਣ ਆਏ ਹਾਂ। ਮਨੁੱਖ ਜਨਮ ਮਿਲਿਆ ਤਾਂ ਧਰਮੀ ਹੋਣਾ, ਪਰ ਨਹੀਂ, ਸਾਡੇ ਕੋਲ ਤਾਂ ਗਲਤੀ ਹੋ ਗਈ, ਪਸਾਰੇ ਪਾ ਕੇ ਬਹਿ ਗਏ। ਮਹਾਰਾਜ ਕਹਿੰਦੇ ਨੇ ਤਾਂ ਉਸ ਤਰ੍ਹਾਂ ਗੱਲ ਹੈ ਜਿਵੇਂ ਕੋਈ ਚਰਵਾਹਾ ਪਸ਼ੂ ਚਰਾਉਣ ਵਾਲਾ ਆਪਣਾ ਇੱਜੜ ਲੈ ਕੇ ਕਿਸੇ ਚਰਾਗਾਹ ਵਿੱਚ ਕਿਸੇ ਐਸੇ ਥਾਂ ਤੇ ਜਿੱਥੇ ਪਸ਼ੂਆਂ ਨੂੰ ਚਾਰਾ ਸੌਖਾ ਮਿਲ ਸਕੇ ਉੱਥੇ ਲੈ ਕੇ ਆਇਆ। ਪਸ਼ੂ ਚਰ ਰਹੇ ਨੇ, ਪਸ਼ੂ ਘਾਹ ਚਰ ਜਾਣਗੇ, ਰੱਜ ਜਾਣਗੇ, ਮੋੜ ਕੇ ਟਿਕਾਣੇ ਤੇ ਲੈ ਜਾਣਾ। ਚੱਟ ਘੜੀ ਦੀ ਖੇਡ ਹੈ, ਕੁਝ ਘੰਟਿਆਂ ਦੀ ਗੱਲ ਹੈ, ਲੇਕਿਨ ਚਰਵਾਹੇ ਨੇ ਉਹਨਾਂ ਘੰਟਿਆਂ ਵਾਸਤੇ ਉਸ ਜਗ੍ਹਾ ਤੇ ਮੱਲ ਮਾਰ ਲਈ, ਉੱਥੇ ਪਸਾਰਾ ਕਰਨਾ ਸ਼ੁਰੂ ਕਰਤਾ, ਪਕੜ ਕਰਕੇ ਬੈਠ ਗਏ। ਬਲਕਿ ਇੱਥੋਂ ਤੱਕ ਵੀ ਕਈ ਵਾਰੀ ਕਹਿੰਦਾ ਮੇਰੀ ਚਰਾਗਾਹ ਹੈ, ਮੇਰੇ ਪਸ਼ੂਆਂ ਦੇ ਚਰਨ ਦੀ ਥਾਂ ਹੈ। ਹਾਲਾਂਕਿ ਨਾ ਪਸ਼ੂ ਉਹਦੇ, ਨਾ ਧਰਤੀ ਉਹਦੀ, ਨਾ ਮਲਕੀਅਤ ਉਹਦੀ, ਬਿਲਕੁਲ ਐਵੇਂ ਬੰਦੇ ਨਾਲ ਹੋਇਆ। ਧਰਤੀ ਤੇ ਆਇਆ ਸੀ, ਜੀਵਨ ਮਿਲਿਆ ਸੀ ਧਰਮ ਕਮਾਉਣ ਵਾਸਤੇ ਤੇ ਆ ਕੇ ਤੁਰ ਜਾਣ ਵਾਸਤੇ, ਪਰ ਇਹ ਤਾਂ ਪਕੜ ਕਰਕੇ ਬੈਠ ਗਏ। ਧਰਮਸ਼ਾਲ ਨੂੰ ਘਰ ਬਣਾ ਕੇ ਬਹਿ ਗਏ, ਪਸਾਰਾ ਪਾ ਕੇ ਬਹਿ ਗਏ। ਮਹਾਰਾਜ ਕਹਿੰਦੇ ਨੇ ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ, ਕੂੜ ਕਮਾਵੇ ਆਦਮੀ ਬੰਦ ਹੈ ਘਰ ਬਾਰਾ। ਐਸਾ ਨਾ ਸਮਝਣਾ ਕਿ ਜੋ ਕੁਝ ਸੰਸਾਰ ਦੀ ਉਸਾਰੀ ਹੈ ਇਹ ਰੋਕ ਦਿੱਤੀ ਜਾਵੇ, ਕੰਸਟਰਕਸ਼ਨ ਰੁਕ ਜਾਵੇ, ਐਸਾ ਨਹੀਂ ਹੈ। ਸੰਕੇਤ ਸਤਿਗੁਰਾਂ ਦਾ, ਕਿਉਂਕਿ ਗੁਰੂ ਘਰ ਵਿੱਚ ਤਾਂ ਆਪ ਬੜੀਆਂ ਬੜੀਆਂ ਵੱਡੀਆਂ ਉਸਾਰੀਆਂ ਹੋਈਆਂ, ਔਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਇੱਕ ਸਾਈਂ ਲੋਕ ਨੇ ਪ੍ਰਸ਼ਨ ਵੀ ਕੀਤਾ ਸੀ। ਕਹਿਣ ਲੱਗਾ ਮਹਾਰਾਜ ਕੀ ਫਕੀਰੀ ਤੇ ਕੀ ਇਹ ਉਸਾਰੀਆਂ, ਕਿਲੇ ਕੋਟ ਨਗਰ, ਬੜਾ ਲੰਬਾ ਚੌੜਾ ਪਸਾਰਾ। ਮਹਾਰਾਜ ਨੇ ਕਿਹਾ ਉਰੇ ਹੋ, ਨੇੜੇ ਹੋ ਜਰਾ। ਸਿਰ ਤੇ ਹੱਥ ਰੱਖਤਾ ਸਾਹਿਬਾਂ ਨੇ, ਮਹਾਰਾਜ ਨੇ ਸਿਰ ਤੇ ਹੱਥ ਰੱਖਿਆ, ਇਕਦਮ ਕੀ ਵੇਖਦਾ ਹੈ, ਕਿਸੇ ਸਵਰਗ ਲੋਕ ਚ ਪਹੁੰਚ ਗਿਆ, ਕਿਸੇ ਬਹਿਸ਼ਤ ਵਿੱਚ ਜਾ ਪਹੁੰਚਿਆ। ਲੇਕਿਨ ਦੇਖਿਆ ਉਸ ਸਵਰਗ ਵਿੱਚ, ਉਸ ਸਵਰਗੀ ਵਾਤਾਵਰਨ ਵਿੱਚ ਕੁਛ ਰੂਹਾਂ, ਕੁਛ ਆਤਮਾਵਾਂ ਐਸੀਆਂ ਵੀ ਨੇ, ਕੁਛ ਸਪਿਰਿਟਸ ਐਸੀਆਂ ਵੀ ਨੇ ਜਿਨ੍ਹਾਂ ਨੂੰ ਉਚੇਚਾ ਸੁੱਖ, ਉਚੇਚਾ ਆਰਾਮ ਤੇ ਉਚੇਚਾ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ। ਪੰਗੂੜਿਆਂ ਵਿੱਚ ਪੈ ਕੇ ਝੂਟ ਰਹੇ ਨੇ, ਹੈਰਾਨ ਹੋ ਗਿਆ, ਪੁੱਛਦਾ ਹੈ ਇਹ ਕੀ। ਪੰਗੂੜੇ ਵਿੱਚ ਝੂਟਦੀ ਮੌਜ ਮਾਣਦੀ ਇੱਕ ਆਤਮਾ ਨੂੰ ਪੁੱਛਦਾ, ਕਹਿੰਦਾ ਐਸਾ ਕਿਹੜਾ ਪੁੰਨ ਤੂੰ ਕੀਤਾ, ਸਵਰਗ ਸਵਰਗ ਵਿੱਚ ਹੋਰ ਮਹਾਸਵਰਗ, ਸੁੱਖਾਂ ਦੇ ਵਾਤਾਵਰਨ ਵਿੱਚ ਹੋਰ ਵਧੇਰੇ ਸੁੱਖ, ਇਹ ਤੈਨੂੰ ਕਿਸ ਪੁੰਨ ਕਰਕੇ ਮਿਲਿਆ। ਉਹ ਆਤਮਾ ਕਹਿੰਦੀ, ਉਹ ਰੂਹ ਕਹਿੰਦੀ, ਉਹ ਕਹਿੰਦੀ ਸਾਈਂ ਲੋਕਾ ਮੈਂ ਸ਼ੇਰ ਦੀ ਜੂਨੀ ਛੱਡ ਕੇ ਆਇਆ। ਕਮਾਲ ਹੈ, ਸ਼ੇਰ ਨੂੰ ਸਵਰਗ, ਸ਼ੇਰ ਦੀ ਆਤਮਾ ਨੂੰ, ਸ਼ੇਰ ਦੀ ਰੂਹ ਨੂੰ ਸਵਰਗ, ਤੇ ਉਹ ਵੀ ਪਰਮ ਸੁੱਖ ਵਾਲਾ। ਕਹਿੰਦਾ ਕਾਰਨ ਹੈ, ਸ਼ੇਰ ਸਾ ਬੁੱਢਾ ਹੋ ਗਿਆ, ਆਪਣੀ ਕਗਾਰ ਤੋਂ ਬਾਹਰ ਨਿਕਲਿਆ ਸ਼ਿਕਾਰ ਕਰਨ, ਪਰ ਕਮਜ਼ੋਰ ਸਰੀਰ ਕਰਕੇ ਕੋਈ ਸ਼ਿਕਾਰ ਨਹੀਂ ਮਿਲਿਆ, ਭੁੱਖ ਦਾ ਮਾਰਿਆ ਭਟਕਦਾ ਫਿਰ ਰਿਹਾ ਸੀ। ਉੱਤੋਂ ਅਚਾਨਕ ਘਟਾ ਆ ਗਈ, ਮੈਂ ਪਿਛਾਂ ਨੂੰ ਪਰਤਿਆ, ਪਰ ਉਹ ਘਟਾ ਪਹਿਲਾਂ ਵਰਨੀ ਸ਼ੁਰੂ ਹੋਈ, ਫਿਰ ਗੜੇ ਪੈਣ ਲੱਗ ਪਏ, ਬਰਫ ਦੇ ਗੋਲੇ ਡਿੱਗਣੇ ਸ਼ੁਰੂ ਹੋ ਗਏ। ਮੈਂ ਬਹੁਤ ਤੇਜ਼ੀ ਨਾਲ ਵਧਿਆ ਆਪਣੇ ਕੁਰਨੇ ਵੱਲ, ਆਪਣੀ ਕਗਾਰ ਵੱਲ, ਲੇਕਿਨ ਇਹਨਾਂ ਗੜਿਆਂ ਦੀ ਮਾਰ ਤੋਂ ਬਚਣ ਵਾਸਤੇ ਦੋ ਮਨੁੱਖ ਉਸੇ ਕਗਾਰ ਦੇ ਵਿੱਚ ਹੀ ਆਸਰਾ ਲੈ ਖਲੋਤੇ ਸਨ।
जिसले मैं अपने कुरने दे अपने कगार दे मुंह को लाया मैनू अंदरों गल्लां करन दी आवाज आई। एक बंदा दूजे नू कह रहा सी कहिंदा जिथे आपां आ गए हां ना मीह तो डर दे गड़िया दी मार तो बच दे ए तां शेर दी कगार है शेर दा कुरना उहदे रहण दी थां है ते जे हुणे इसे मीह तो भजाया शेर आ जावे ते खा जाएगा आपां नू ते दूजा कहिंदा शेर ए शेर दी कगार है शेर नू तां वेख के ही मर जांगा मैं। शेर कहिंदा मैं सुणिया ते मेरे मन विच आया मर तां रही अज नहीं ते कल नूं शरीर तां खत्म हुंदा ही पिया सारी उम्र जीवां नूं मारिया खादा ते शरीर नूं चलाया ते हुण तां इह शरीर अज कल जवाब दिंदा ही पिया इन्हां गड़ियां दी मार नाल उंजी बड़ा सिथल हो गया रुक गए मेरे पैर कगार दे अंदर जाण तों मैं रुक गया ते जे मैं अंदर गया जे तां मैनूं वेख के जिवें उह कहिंदा है कि मर जावांगा जे मरी गया बेहोश हो गया भुख तां लगी है शिकार दी लोड़ तां है पर कौन मेरी कगार दे तां नेड़े कोई नहीं आउंदा मेरे कुरने तां नेड़े कोई जानवर नहीं फटकदा है बंदे किस तरह आ गए ने चलो आ ही गए ने ते घर आया नूं मारी दा थोड़ा जेड़े आ ही गए ने जे हुण मैं अंदर वड़िया ते ए ना ही बेहोश होया ना ही मरिया भाजी गए बाहर ते बाहर निकले ते गड़िया दी मार थले आके मर गए तां वी माड़ा हो गया चलो ए जिउंदे रहन ए आ गए ने बच जाए मैं जे जिउंदा रह गया ते रह गया नहीं तां मर ही जावांगा। ओह आत्मा शेर दी आत्मा कहिंदी मैं बाहर बैठ गया गड़े पैंदे रहे मेरे सिर च मैं जख्मी हुंदा चला गया ते अखीर ठंड नाल मैं मर गया उस दे पुन दे बदले मैनू ए स्वर्ग और स्वर्ग विच ए परम सुख मिले है कि मैं अपने कुरने विच दो बंदियां नू शरण दित्ती उन्हां नू जिउंदे रहण दित्ता उन्हां नू टिके रहण दित्ता उन्हां नू आसरा मिलिया मेरे कगार विच। महाराज ने साईं लोक दे सिर तों हथ चुक लिया फकीर ने अखां खोलियां कहिंदा महाराज ए की शब कहिंदे ने की कहिंदा जी स्वर्ग वेखिया स्वर्ग विच आत्मावां नू वडेरा सुख मिलदा वेखिया और एक शेर दी आत्मा नू वड्डा सुख मानदिया वेखिया। महाराज कहण लगे किस गल्लों कि उहने अपनी कगार विच दो राह जांदे बंदियां नू आसरा लई बैठियां नू आसरा लई रहण दित्ता सी बस इन्नी गल। महाराज कहण लगे फिर असीं जे कुछ बना जाइए ते मगरलियां दे काम आवे कुछ लोकां नू आसरा मिल जाए लोकां नू बहण जोगी छत मिल जाए रहण जोगा टिकाणा मिल जाए राह जांदे राहियां नू सुख दा थां मिल जाए ते की गुनाह है पलिया लोकां असीं अपने वास्ते नहीं बना ये सारा कुछ उसारिया जा रहा अपने वास्ते ने बस इन्ना ही फर्क है। धन गुरु तेग बहादुर साहब उसारदे ने कहिंदा जी फिर तुहाडे पुत्रां वास्ते होवेगा साहब कलगीधर पातशाह कह गुरु तेग बहादुर साहब कहिंदे ने मेरा पुत्र वो अपने घर आपे बना लेगा ओदे जन्म दे घर होर ओदे अंतम स्थान होर कि फिर जी पोतरियां वास्ते भी तां हो सकदा है ते महाराज कहिंदे नहीं मेरे पोतरियां दे भी टिकाणे ते घर होर ने पता नहीं उन्हां किथे किथे जाके सदा लई टिक जाणा ए घर तां संसार वास्ते है परउपकार वास्ते है प्यार वास्ते है सेवा वास्ते लोकां दे भले वास्ते है पकड़ वास्ते नहीं अपनी जदाद वास्ते नहीं बस इन्ना ही फर्क है। गुरु घर च ऐसा सोचिया गया कि जो कुछ उसारना है प्यार ते परउपकार वास्ते सवार ए कंस्ट्रक्शन दा मंतव होर है लेकिन आम मनुख की कर रहे हैं वो जो कुछ बना रहे हैं चेत ओहदे विच फसिया चलिया जा रहे तदे तां सुचेत कृता की वगैरह बाबा फरीद जी कहिंदे ने फरीदा मंडप माल ना लाए मर्ग स्थानी चित धर तू तां महिला नाल चित ला के बह गए मर के जिथे जाना है मसाणा विच कबरां विच उथे ध्यान रख मौत वल जाग मौत वल ध्यान रख साई जाए संभाल जिथे ही तौ वंजना ते जे तू इधर चित लाई रखिया तो फिर ये भी कहिंदे ने फरीदा कोठे मंडप माड़ियां उसारे दे भी गए कूड़ा सौदा कर गए गोरी आए पर टिकाणा तो उथे ए तां छड़ जाण वाली थां है ए पसारा पा के बह गए हैं ए नहीं के रुक जाना उसारन तो नहीं इस उसारे विच मन नूं लाउण तो रुकना अपने आप मन नहीं फसाउणा इहदे विच मन किथे लाउणा है। बाबा फरीद बड़ी प्यारी गल कहिंदे बाबा जी कहिंदे ने बोले शेख फरीद प्यारे अल्लाह लगे
ਆ ਸੱਜਣਾ ਅੱਲਾ ਨਾਲ ਮੰਨਣਾ, ਰੱਬ ਨਾਲ ਮੰਨ ਜੋ। ਇਹ ਤਨ ਹੋਸੀ ਖਾਕ ਨਿਮਾਣੀ ਗੋਰ ਕਰੇ, ਇਹ ਸਰੀਰ ਨੇ ਮਿੱਟੀ ਹੋ ਕੇ ਨੀਵੀਂ ਕਬਰ ਚ ਪੈ ਜਾਣਾ। ਅੱਜ ਮਿਲਾਵਾ ਸ਼ੇਖ ਫਰੀਦ ਟਾਕਮ ਗੂੰਜੜੀਆਂ, ਅੱਜ ਮੇਰਾ ਰੱਬ ਨਾਲ ਨੇੜ ਹੋਇਆ। ਮੈਂ ਆਪਣੀਆਂ ਵਾਸ਼ਨਾਵਾਂ ਨੂੰ, ਮੋਹ ਨੂੰ, ਕਾਮਨਾਵਾਂ ਨੂੰ ਠੱਲ ਪਾ ਲਈ। ਟਾਕਮ ਗੂੰਜੜੀਆਂ ਮਨੋ ਬਚੰਦੜੀਆਂ, ਤੇ ਨਾਲੇ ਕਹਿੰਦੇ ਨੇ ਦੇਖ ਜੇ ਜਾਣਾ ਮਰ ਜਾਈਏ ਘੁੰਮਣਾ, ਪਤਾ ਵੀ ਜਾਣਾ ਵੀ ਹੈ ਤੇ ਮੁੜ ਕੇ ਵੀ ਕੋਈ ਨਹੀਂ ਆਉਣਾ, ਤੇ ਫਿਰ ਝੂਠੀ ਦੁਨੀਆਂ ਲੱਗ ਨਾ ਆਪ ਵਜਾਈਏ। ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੇ ਵਾਟ ਮੁਰੀਦਾ ਜੋਲੀਏ, ਜੋ ਗੁਰੂ ਰਾਹ ਦੱਸਦਾ ਉਸ ਰਾਹ ਤੇ ਚੱਲ। ਤੇ ਗੁਰੂ ਤਾਂ ਨਹੀਂ ਕਹਿੰਦਾ ਮੋਹ ਪਾ ਕੇ ਬਹਿ ਜਾ, ਪਕੜ ਕੇ ਬਹਿ ਜਾ, ਪਸਾਰਾ ਪਾ ਕੇ ਬਹਿ ਜਾ, ਗੁਰੂ ਤਾਂ ਨਹੀਂ ਆ। ਗੁਰੂ ਤਾਂ ਕਹਿੰਦਾ ਕਰੀ ਚੱਲ, ਲੇਕਿਨ ਉਸ ਤਰ੍ਹਾਂ ਕਰ ਸੁਖਦੇਵ ਆਇਆ ਸੀ ਨਾ, ਐਸਾ ਬੰਦਾ ਜਿਸ ਨੇ ਕਿਹਾ ਸੀ ਕਿ ਮੈਂ ਤਾਂ ਜਨਮ ਤਾਂ ਲਵਾਂ, 12 ਵਰੇ ਮਾਤਾ ਦੇ ਗਰਭ ਚ ਬੈਠਾ ਰਿਹਾ, ਕਹਿੰਦਾ ਜਨਮ ਤਾਂ ਲਵਾਂਗਾ, ਮਾਇਆ ਅਲੋਪ ਕਰ ਦਿਓ ਧਰਤੀ ਤੋਂ, ਘੱਟੋ ਘੱਟ 3 ਘੜੀਆਂ ਵਾਸਤੇ ਮਾਇਆ ਧਰਤੀ ਤੋਂ ਉੱਠ ਜਾਵੇ ਤਾਂ ਜਨਮ ਲਵਾਂਗਾ। ਮਾਇਆ ਧਰਤੀ ਤੋਂ ਅਲੋਪ ਕੀਤੀ ਗਈ 3 ਘੜੀਆਂ ਵਾਸਤੇ, ਤੇ ਇਸ ਨੇ ਜਨਮ ਲੈ ਕੇ ਸਮਾਧੀ ਧਾਰਨ ਕਰ ਲਈ, ਸਮਾਧੀ ਲਾ ਕੇ ਬੈਠਾ ਰਿਹਾ। ਲੇਕਿਨ ਜਿਸ ਦਿਨ ਉਹ ਚਿੜੀ ਤੇ ਚਿੜੇ ਨੇ ਆਲਣੇ ਪਾਉਂਦੀਆਂ ਗੱਲਾਂ ਕੀਤੀਆਂ ਆਪਸ ਵਿੱਚ, ਇਹ ਤਾਂ ਨਿਗੁਰੇ ਦਾ ਸਿਰ ਹੈ, ਨਿਗੁਰੇ ਦੀਆਂ ਜਟਾਵਾਂ ਨੇ, ਇਹਨਾਂ ਤਾਂ ਗੁਰੂ ਹੀ ਕੋਈ ਨਹੀਂ ਧਾਰਿਆ, ਜਮਦਾ ਹੀ ਸਮਾਧੀ ਲਾ ਕੇ ਬਹਿ ਗਿਆ, ਗੁਰੂ ਕੀਤਾ ਹੀ ਕੋਈ ਨਹੀਂ। ਤਬਕਿਆ ਉੱਠਿਆ, ਗੁਰੂ ਕਰਨ ਦੀ ਲੋੜ ਜਾਪੀ, ਪੁੱਛਿਆ ਸਾਰਿਆਂ ਨੂੰ ਗੁਰੂ ਕੌਣ ਧਾਰਾ। ਲੋਕਾਂ ਕਿਹਾ ਤੇਰੇ ਨਾਲੋਂ ਵੱਡਾ ਕੋਈ ਮਾਇਆ ਦਾ ਤਿਆਗੀ ਹੋਵੇ, ਤੂੰ ਜਿਸ ਨੇ ਜਨਮ ਤੋਂ ਮਾਇਆ ਦੇਖੀ ਨਹੀਂ, ਤੇਰੇ ਮਨ ਤੇ ਮਾਇਆ ਦਾ ਪ੍ਰਭਾਵ ਨਹੀਂ, ਤੈਥੋਂ ਕੋਈ ਵੱਡਾ ਮਾਇਆ ਦਾ ਤਿਆਗੀ ਹੋਵੇ। ਫਿਰ ਕਹਿਣ ਲੱਗੇ ਰਾਜੇ ਜਨਕ ਕੋਲ ਜਾ, ਕਮਾਲ ਹੈ, ਉਹ ਤਾਂ ਰਾਜਾ ਹੈ, ਉਹ ਤਾਂ ਪਸਾਰਾ ਪਾ ਕੇ ਬੈਠਾ। ਕਹਿਣ ਲੱਗੇ ਨਹੀਂ, ਉਹਦਾ ਪਸਾਰਾ ਨਾ ਵੇਖ, ਉਹਦੀ ਬਿਰਤੀ ਦੇਖ। ਆ ਗਿਆ ਆ ਗਿਆ ਤੇ ਮਹਾਰਾਜ ਜਨਕ ਦੇ ਕੋਲ ਖਲੋਤਾ ਹੈ। ਅਜੇ ਗੱਲਾਂ ਆਰੰਭ ਹੀ ਹੋਈਆਂ ਨੇ, ਜਾਣਕਾਰੀ ਇੱਕ ਦੂਜੇ ਦੀ ਹੋ ਰਹੀ। ਮਹਾਰਾਜ ਜਨਕ ਦਾ ਠਾਠ ਬਾਠ ਵੇਖ ਕੇ ਚੱਕਰਤ ਹੋ ਰਿਹਾ, ਇਹ ਮੇਰਾ ਗੁਰੂ ਹੋਵੇਗਾ, ਇਹ ਮੈਨੂੰ ਦੇਵੇਗਾ ਉਪਦੇਸ਼, ਇਹਦੇ ਕੋਲੋਂ ਮੈਂ ਦੀਕਸ਼ਾ ਲਵਾਂਗਾ। ਅਜੇ ਉਹ ਸੋਚਾਂ ਵਿੱਚ ਹੀ ਹੈ, ਇੱਕ ਬੰਦਾ ਭੱਜਿਆ ਆਇਆ, ਕਹਿੰਦਾ ਮਹਾਰਾਜ ਨਗਰ ਵਿੱਚ ਅੱਗ ਲੱਗ ਗਈ। ਮਹਾਰਾਜ ਜਨਕ ਕਹਿੰਦੇ ਨੇ ਜਾਓ ਭਾਈ, ਦੇਖਦੇ ਨੀ ਤੁਸੀਂ, ਮਹਾਰਿਸ਼ੀ ਆਏ ਨੇ, ਇਹਨਾਂ ਨਾਲ ਕੋਈ ਧਰਮ ਦੀ ਗੱਲ ਕਰਾਂਗੇ, ਜਾਓ ਖਲਲ ਨਾ ਪਾਓ, ਐਵੇਂ ਵਿੱਚ ਗੱਲਬਾਤ ਨਾ ਕਰੋ, ਦੂਸਰੀ ਫਾਲਤੂ ਗੱਲ ਨਾ ਕਰੋ ਕੋਈ। ਦੂਸਰਾ ਬੰਦਾ ਥੋੜੀ ਦੇਰ ਨੂੰ ਭੱਜਾ ਆਇਆ ਕਿ ਮਹਾਰਾਜ ਅੱਗ ਬਹੁਤ ਬੁਰੀ ਤਰ੍ਹਾਂ ਫੈਲ ਗਈ ਹੈ ਨਗਰ ਵਿੱਚ, ਨਗਰ ਧੜ ਧੜ ਚੱਲ ਰਹੇ ਹੈ। ਤੇ ਮਹਾਰਾਜ ਜਨਕ ਕਹਿੰਦੇ ਨੇ ਜਾਓ ਬੁਝਦੀਏ ਤੇ ਬੁਝਾਓ, ਮੈਨੂੰ ਪਰੇਸ਼ਾਨ ਨਾ ਕਰੋ, ਤੁਹਾਨੂੰ ਪਤਾ ਨੀ ਮੈਂ ਸਾਧੂ ਕੋਲ ਬੈਠਾ ਗੱਲਬਾਤ ਕਰ ਰਿਹਾ, ਧਰਮ ਦੀ ਗੱਲ ਚੱਲ ਰਹੀ ਹੈ। ਤੀਸਰਾ ਬੰਦਾ ਆਇਆ ਕਿ ਮਹਾਰਾਜ ਅੱਗ ਤਾਂ ਮਹਿਲ ਦੇ ਚਾਰੇ ਪਾਸੇ ਫੈਲਦੀ ਚਲੀ ਜਾ ਰਹੀ। ਹੱਸਦੇ ਇਸ਼ਾਰੇ ਨਾਲ ਮਹਾਰਾਜ ਜਨਕ ਨੇ ਉਹਨੂੰ ਵੀ ਮੋੜ ਦਿੱਤਾ। ਚੌਥਾ ਬੰਦਾ ਆਇਆ ਭੱਜਾ, ਕਹਿੰਦਾ ਮਹਾਰਾਜ ਅੱਗ ਤਾਂ ਡਿਉੜੀ ਨੂੰ ਲੱਗਦੀ, ਮਹਿਲ ਦੀ ਡਿਉੜੀ ਨੂੰ, ਮੁੱਖ ਦੁਆਰ ਨੂੰ ਅੱਗ ਲੱਗਦੀ। ਤੇ ਮਹਾਰਾਜ ਜਨਕ ਨੇ ਹੱਥ ਨਾਲ ਫੇਰ ਇਸ਼ਾਰਾ ਕੀਤਾ ਜਾਓ, ਪਰ ਸੁਖਦੇਵ ਭੱਜਿਆ। ਮਹਾਰਾਜ ਜਨਕ ਕਹਿੰਦੇ ਤੂੰ ਕਿੱਧਰ ਚੱਲਿਆ? ਕਿ ਮਹਾਰਾਜ ਮੇਰੀ ਉਹ ਲੰਗੋਟੀ ਉੱਥੇ ਪਈ, ਮੇਰੀ ਚਿੱਪੀ ਪਈ, ਮੇਰੀ ਚਿੱਪੀ ਤੇ ਲੰਗੋਟੀ ਡਿਉੜੀ ਚ ਪਈਆਂ ਨੇ। ਮਹਾਰਾਜ ਜਨਕ ਕਹਿੰਦੇ ਫਿਰ ਕੀ ਹੋਇਆ? ਸੜ ਜਾਣਗੀਆਂ। ਮਹਾਰਾਜ ਜਨਕ ਕਹਿੰਦੇ ਨੇ ਤੂੰ ਤਾਂ ਮਾਇਆ ਤੋਂ ਬਹੁਤ ਉੱਚਾ ਹੈ। ਅੱਗੇ ਜਿਹੜੀ ਮਾਇਆ ਦੀ ਗੱਲ ਨਹੀਂ, ਉਹ ਚਿੱਪੀ ਤੇ ਲੰਗੋਟੀ ਦੀ ਗੱਲ ਹੈ। ਹੱਸ ਪਏ, ਕਹਿਣ ਲੱਗੇ ਬਸੈਨੀ ਗੱਲ ਹੈ, ਤੇਰੀ ਮਾਇਆ ਉਹ ਲੰਗੋਟੀ ਤੇ ਚਿੱਪੀ ਤੇ ਮੇਰੀ ਮਾਇਆ ਇਹ ਸਾਰਾ ਨਗਰ ਤੇ ਮਹਿਲ, ਪਰ ਇਹ ਸਾਰਾ ਸੜ ਰਿਹਾ, ਮੈਨੂੰ ਕੋਈ ਪਰਵਾਹ ਨਹੀਂ। ਤੇਰੀ ਲੰਗੋਟੀ ਤੇ ਚਿੱਪੀ ਦਾ ਤੈਨੂੰ ਕਿੰਨਾ ਫਿਕਰ ਹੈ? ਤੂੰ ਕਿਵੇਂ ਕਹਿਣਾ ਮੈਂ ਮਾਇਆ ਤੋਂ ਉੱਚਾ? ਜਾਂ ਤੈਨੂੰ ਉਪਦੇਸ਼ ਨਹੀਂ ਦੇਣਾ, ਐਵੇਂ ਮਾਇਆ ਦਾ ਤਿਆਗੀ ਹੋਣ ਦਾ ਹੰਕਾਰ ਕਰਨਾ, ਤੂੰ ਤਾਂ ਬੜਾ ਵੱਡਾ ਮਾਇਆਦਾਰੀ। ਫਿਰ ਨਿਮਰਤਾ ਨੂੰ ਧਾਰਨ ਕਰਨ ਵਾਸਤੇ ਜਿੱਥੇ ਝੂਠੇ ਪੱਤਲ ਸੁੱਤੇ ਜਾਂਦੇ ਸਨ ਨਾ, ਉੱਥੇ ਖਲੋਤਾ ਰਿਹਾ ਕਈ ਵਰੇ, ਉੱਥੇ ਖਲੋਤਾ ਰਿਹਾ। ਝੂਠਣ ਝੂਠ ਪਈ ਸਰੂਪ ਪਰਖਿਣ, ਮਨੂਆ ਤਿਲ ਨਾ ਡੁਲਾਵੇ। ਜਿਸ ਵੇਲੇ ਮਹਾਰਾਜ ਜਨਕ ਨੇ ਵੇਖਿਆ ਹੁਣ ਹੰਕਾਰ ਨਾਂ ਦੀ ਕੋਈ ਥਾਂ ਨਹੀਂ ਰਹਿ ਗਈ, ਹੁਣ ਤਾਂ ਨਿਮਰਤਾ ਹੀ ਨਿਮਰਤਾ ਹੈ। ਕਢਵਾ ਲਿਆ ਝੂਠ ਵਿੱਚੋਂ, ਇਸ਼ਨਾਨ ਕਰਾਇਆ, ਬਿਠਾਇਆ, ਆ ਤੈਨੂੰ ਕੁਝ ਦੱਸੀਏ ਕਿ ਮਹਾਰਾਜ ਦਿਓ ਉਪਦੇਸ਼ ਕਰੋ ਕਿਰਪਾ। ਇੱਕ ਥਾਲੀ ਤੇਲ ਦੀ ਭਰ ਕੇ ਦੇ ਦਿੱਤੀ, ਕਹਿਣ ਲੱਗੇ ਜਾ ਨਗਰ ਵੇਖਿਆ, ਆ ਥਾਲੀ ਤੇਲ ਦੀ ਚੁੱਕੀ ਲਿਜਾ ਤੇ ਵੇਖੀ ਤੇਲ ਦਾ ਇੱਕ ਕਤਰਾ ਵੀ ਥੱਲੇ ਨਾ ਡਿੱਗੇ ਤਾਂ ਤੇਰੇ ਨਾਲ ਦੋ ਬੰਦੇ ਜਾ ਰਹੇ ਨੇ, ਜੇ ਤੇਲ ਜਰਾ ਵੀ ਡੁੱਲਿਆ ਤੇਰਾ ਸਿਰ ਲਾ ਦੇਣਾ, ਉਪਦੇਸ਼ ਤੈਨੂੰ ਮੁੜ ਕੇ ਦਿਆਂਗੇ। ਉਧਰ ਹੋ ਕੇ ਆ, ਨਗਰ ਵੇਖਿਆ, ਫਿਰ ਤੈਨੂੰ ਦੱਸਣੇ ਆ। ਥਾਲੀ ਤੇਲ ਦੀ ਚੁੱਕ ਕੇ ਤੁਰ ਪਿਆ, ਤੁਰਿਆ ਗਿਆ ਬਾਜ਼ਾਰਾਂ ਗਲੀਆਂ ਵਿੱਚ,
ਸਾਰਾ ਨਜ਼ਰ ਫਿਰ ਕੇ ਆ ਗਿਆ। ਦੋ ਬੰਦੇ ਤਲਵਾਰਾਂ ਨੰਗੀਆਂ ਲੈ ਕੇ ਮਗਰ ਤੁਰੇ ਆ ਰਹੇ। ਉਹਦਾ ਧਿਆਨ ਇੱਕ ਤਾਂ ਥਾਲੀ ਵਿੱਚ ਹੈ ਤੇ ਇੱਕ ਥੱਲੇ ਰਾਹ ਦੇ ਠੇਡਿਆਂ ਤੇ ਰੋੜਿਆਂ ਵੱਲ ਕਿ ਕਿਧਰੇ ਪੈਰ ਥਿੜਕ ਨਾ ਜਾਵੇ, ਤੇਲ ਡੁੱਲ ਨਾ, ਜੇ ਤੇਲ ਡੁੱਲ ਗਿਆ ਤੇ ਲਾ ਦੇਣਗੇ ਸਿਰ। ਸਾਰਾ ਨਗਰ ਫੇਰ ਕੇ ਲੈ ਆਂਦਾ, ਲਿਆ ਕੇ ਥਾਲੀ ਰੱਖ ਦਿੱਤੀ। ਬੜਾ ਖੁਸ਼ ਹੈ, ਕਹਿਣ ਲੱਗਾ ਮਹਾਰਾਜ ਵੇਖ ਲਓ ਇੱਕ ਕਤਰਾ ਨਹੀਂ ਗਿਰਿਆ ਕਿਧਰੇ। ਮਹਾਰਾਜ ਜਨਕ ਕਹਿਣ ਲੱਗੇ, ਚੰਗਾ ਕੀਤਾ, ਤੇਲ ਨਹੀਂ ਡਿੱਗਣ ਦਿੱਤਾ, ਹੁਣ ਤੂੰ ਇਹ ਦੱਸ ਨਗਰ ਦਾ ਕੀ ਵੇਖਿਆ। ਸਿਰ ਨੀਵਾਂ ਕਰਕੇ ਕਹਿਣ ਲੱਗਾ, ਮਹਾਰਾਜ ਨਗਰ ਕੀ ਵੇਖਣਾ ਸੀ, ਤੇਲ ਦਾ ਧਿਆਨ ਰਿਹਾ ਜਾਂ ਰਾਹ ਦੇ ਰੋੜਿਆਂ ਵੱਟਿਆਂ ਤੇ ਖੱਡਿਆਂ ਦਾ ਧਿਆਨ ਰਿਹਾ? ਤੇਲ ਤੇ ਰਾਹ ਦੇ ਧਿਆਨ ਵਿੱਚ ਨਗਰ ਨਹੀਂ ਵੇਖਿਆ ਗਿਆ, ਫਿਰ ਕਦੇ ਵੇਖ ਲਵਾਂ? ਮਹਾਰਾਜ ਜਨਕ ਕਹਿਣ ਲੱਗੇ, ਸਾਰਾ ਨਗਰ ਫਿਰ ਆਇਆ, ਧਿਆਨ ਤੇਰਾ ਤੇਲ ਵਿੱਚ ਰਿਹਾ ਤੇ ਰਾਹ ਵਿੱਚ ਰਿਹਾ, ਬਸ ਇਵੇਂ ਗੱਲ ਪੱਲੇ ਬੰਨ ਲੈ, ਮੇਰਾ ਉਪਦੇਸ਼ ਇੰਨਾ ਹੀ ਹੈ। ਕਿ ਮਹਾਰਾਜ ਕੀ? ਮਹਾਰਾਜ ਜਨਕ ਕਹਿਣ ਲੱਗੇ, ਬਸ ਤੇਰੇ ਹਿਰਦੇ ਦੀ ਥਾਲੀ ਵਿੱਚ ਪ੍ਰਭੂ ਸਿਮਰਨ ਦਾ ਤੇਲ ਹੈ, ਉਹਨੂੰ ਨਹੀਂ ਡਿੱਗਣ ਦੇਣਾ, ਧਿਆਨ ਮੇਰੇ ਦੱਸੇ ਰਾਹ ਤੇ ਰੱਖਣਾ। ਜੋ ਭਗਤੀ ਦਾ ਮਾਰਗ ਮੈਂ ਤੈਨੂੰ ਦੱਸਣ ਲੱਗਾ, ਧਿਆਨ ਉਹਦੇ ਵਿੱਚ ਰੱਖੀ, ਉਹਦੇ ਚ ਡਿੱਗਣਾ ਨੀ, ਡੋਲਣਾ ਨੀ, ਪੈਰ ਨਾ ਥਿੜਕੇ, ਤੇ ਪ੍ਰਭੂ ਸਿਮਰਨ ਹਿਰਦੇ ਵਿੱਚੋਂ ਇੱਕ ਪਲ ਵਾਸਤੇ ਵੀ ਇੱਧਰ ਉੱਧਰ ਨਾ ਹੋ। ਜਿਨ੍ਹਾਂ ਨੂੰ ਜੀਵਨ ਦੀ ਬੜੀ ਸਾਰ ਹੈ, ਜਿਨ੍ਹਾਂ ਨੂੰ ਜੀਵਨ ਦੇ ਸਵਾਸਾਂ ਦਾ ਮੁੱਲ ਪਤਾ ਹੈ, ਉਹ ਕਬੀਰ ਕਹਿੰਦੇ ਨੇ ਨਾ, ਜਬ ਲਗ ਤਾਗਾ ਬਾਹੋਂ ਬੇਹੀ ਤਬ ਲਗ ਬਿਸਰੇ ਰਾਮ ਸੁਨੇਹੀ। ਬੜਾ ਕਿਸੇ ਨੇ ਪੁੱਛਿਆ ਸੀ, ਕਬੀਰ ਜੀ ਰਾਮ ਕਦੋਂ ਚੇਤੇ ਕਰਦੇ ਹੋ? ਤੁਸੀਂ ਤਾਂ ਕੱਪੜਾ ਬੁਣੀ ਜਾਂਦੇ, ਰਾਮ ਨੂੰ ਕਦੋਂ ਚੇਤੇ ਕਰਦੇ ਹੋ? ਉਹ ਕਹਿੰਦੇ ਨੇ, ਚੇਤੇ ਕਰਨ ਦੀ ਗੱਲ ਨਹੀਂ, ਇੱਥੇ ਤਾਂ ਭੁੱਲਣ ਦਾ ਮਸਲਾ ਬਣ ਗਿਆ। ਕਾਹਦਾ? ਕਹਿੰਦਾ, ਜਿਸ ਵੇਲੇ ਮੈਂ ਬੇੜੀ ਚ ਨਲਕੀ ਪਾਉਣਾ ਤੇ ਧਾਗਾ ਚੜਾਉਣ ਲੱਗਣਾ, ਉਸ ਵੇਲੇ ਸੁਰਾਖ ਦੇ ਅੱਗੇ ਧਾਗਾ ਰੱਖ ਕੇ ਸਿਲੰਦਰ ਨੂੰ ਖਿੱਚਣਾ, ਮੇਰਾ ਰਾਮ ਕਹਿਣਾ ਰੁਕ ਜਾਂਦਾ। ਹਰ ਇੱਕ ਨਲਕੀ ਬਦਲਣ ਵੇਲੇ ਮੇਰੇ ਕੋਲੋਂ ਰਾਮ ਕਹਿਣਾ, ਇੱਕ ਵਾਰੀ ਇੱਕ ਸਵਾਸ ਮੇਰਾ ਰਾਮ ਕਹਿਣ ਤੋਂ ਮਿਰਥਾ ਚਲਾ ਜਾਂਦਾ। ਇਹ ਜਿਉਂਦੇ ਲੋਕ, ਇਹ ਬੈਠੇ ਨੇ, ਕੱਪੜਾ ਬੁਣ ਰਹੇ ਨੇ, ਲੇਕਿਨ ਪਸਾਰਾ ਕੱਪੜੇ ਵਿੱਚ ਨਹੀਂ, ਮਨ ਦਾ ਪਸਾਰਾ ਕੱਪੜੇ 'ਚ ਨਹੀਂ, ਮਨ ਦਾ ਧਿਆਨ ਸਾਰਾ ਪ੍ਰਭੂ ਸਿਮਰਨ 'ਚ ਲੱਗਾ। ਮਹਾਰਾਜ ਜਨਕ ਰਾਜ ਕਰ ਰਹੇ ਨੇ, ਲੇਕਿਨ ਧਿਆਨ ਪ੍ਰਭੂ ਵਿੱਚ ਹੈ। ਸੁਖਦੇਵ ਨੂੰ ਕਹਿੰਦੇ ਨੇ, ਜਿਵੇਂ ਥਾਲੀ ਵਿੱਚ ਧਿਆਨ ਰਿਹਾ, ਰਸਤੇ ਵਿੱਚ ਧਿਆਨ ਰਿਹਾ, ਇਸੇ ਤਰ੍ਹਾਂ ਹਿਰਦੇ ਘਰ ਵਿੱਚ ਬਿਠਾ ਕੇ ਪ੍ਰਭੂ ਦੀ ਯਾਦ ਧਿਆਨ ਉੱਥੇ ਰੱਖਣਾ। ਰਹਿਣਾ ਸੰਸਾਰ 'ਚ, ਫਿਰਨਾ ਸੰਸਾਰ ਵਿੱਚ ਹੈ, ਧਿਆਨ ਪ੍ਰਭੂ ਸਿਮਰਨ 'ਚ ਰੱਖਣਾ। ਬਸ ਇੰਨੀ ਕੁ ਜੁਗਤ ਆ ਜਾਵੇ, ਫਿਰ ਇਸ ਸੰਸਾਰ ਦੀ ਚਰਾਗਾਹ ਵਿੱਚ ਆਏ ਹਾਂ, ਇਸ ਧਰਮਸਾਲ ਵਿੱਚ ਧਰਮ ਕਮਾਉਂਦੇ ਤੁਰ ਚੱਲਾਂਗੇ। ਪਸਰਨਾ ਨਹੀਂ ਇੱਥੇ, ਉਲਝਣਾ ਨਹੀਂ ਇੱਥੇ, ਬਲਕਿ ਮਹਾਰਸ਼ੀ ਪਾਸ਼ਾ ਤਾਂ ਐਸਾ ਵੀ ਕਹਿੰਦੇ ਨੇ ਕਿ ਇਸ ਸਾਰੀ ਖੇਡ ਨੂੰ ਕੱਚੀ ਕਰਕੇ ਜਾਣੀ। ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਨੇ, ਵੇਖੀ ਇਹ ਸੰਸਾਰ ਦੀ ਖੇਡ ਨੂੰ ਕਿਤੇ ਸੱਚੀ ਜਾਣ ਕੇ ਤੇ ਸੱਚੇ ਵਾਹਿਗੁਰੂ ਤੋਂ ਟੁੱਟਿਆ ਨਾ ਰਹਿ ਜਾਈ। ਸਾਹਿਬ ਕਹਿੰਦੇ ਨੇ,

ਇੱਕ ਤਾਂ ਕਹਿੰਦੇ ਜਿਵੇਂ ਰੇਤ ਦਾ ਘਰ ਹੁੰਦਾ ਨਾ ਇਸ ਤਰ੍ਹਾਂ ਦੀ ਹੈ ਖੇਡ, ਇੱਕ ਕਹਿੰਦੇ ਨੇ ਸੁਪਨੇ ਵਰਗੀ ਵੀ। ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨ, ਸੰਸਾਰ ਦਾ ਜੀਣਾ ਕੀ ਹੈ ਸੁਪਨੇ ਵਾਂਗੂ ਸਮਝ। ਤੇ ਗਲਤੀ ਇਹ ਨਾ ਕਰੀ ਜਿਵੇਂ ਲੋਕ ਕਰ ਰਹੇ ਨੇ, ਸੁਪਨੇ ਸੇਤੀ ਚਿੱਤ ਮੂਰਖ ਲਾਇਆ, ਬਿਸਰੇ ਰਾਜ ਰਸ ਭੋਗ ਜਾਗਤ ਪਖਲਾਇਆ, ਆਰ ਜਾ ਗਈ ਵਿਹਾਏ ਤੰਦੇ ਤਹਾਇਆ, ਪੂਰਨ ਪਹਿ ਨਾ ਕਾਮ ਮੋਇਆ ਮਾਇਆ। ਤਾਂ ਗਲਤ ਹੋ ਗਿਆ ਕੰਮ, ਸੁਪਨੇ ਨਾਲ ਚਿੱਤ ਨਹੀਂ ਲਾਉਣਾ, ਇਹਨੂੰ ਸੁਪਨਾ ਜਾਣ ਕੇ ਵਿੱਚੋਂ ਲੰਘ ਜਾਣਾ, ਜਾਗਣਾ ਹੈ ਪ੍ਰਭੂ ਵਾਲੇ ਪਾਸੇ। ਤੇ ਜਿਹੜੇ ਗਲਤੀ ਨਾਲ ਸੁਪਨੇ ਨਾਲ ਜੁੜ ਗਏ ਨੇ, ਮਹਾਰਾਜ ਕਹਿੰਦੇ ਭਗਤ ਕਬੀਰ ਜੀ ਦੀ ਬਾਣੀ

ਜਿਹੜੀ ਮਤ ਨਾਲ ਵਾਹਿਗੁਰੂ ਨੂੰ ਯਾਦ ਕਰਨਾ ਸੀ ਉਹ ਮਤ ਪਸਾਰਿਆਂ ਨੇ ਮਾਰ ਲਈ। ਨਹੀਂ, ਇੱਥੇ ਤਾਂ ਆਉਣਾ ਤੇ ਜਾਣਾ ਹੈ, ਇੱਥੇ ਤਾਂ ਧਰਮ ਕਮਾਉਣਾ ਹੈ ਤੇ ਧਰਮਸ਼ਾਲਾ ਜਾਣ ਕੇ ਟਿਕਣਾ ਤੇ ਤੁਰ ਜਾਣਾ। ਮਨ ਇੱਥੇ ਨਹੀਂ ਲਾਉਣਾ, ਮਨ ਉਹਦੇ ਨਾਲ ਲਾਉਣਾ ਜਿਸਨੇ ਭੇਜਿਆ ਤੇ ਬੁਲਾਉਣਾ। ਮਹਾਰਾਜ ਕਹਿੰਦੇ ਨੇ, ਕੋਇਲ ਆਇਆ ਕੋਇਲੀ ਕਿਆ ਤਿਸ ਡੰਫ ਪਸਾਰ, ਮੋਹਲਤ ਪੁੰਨੀ ਚੱਲਣਾ ਤੂੰ ਸੰਭਲ ਘਰ ਬਾਰ, ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ, ਗੁਰੂ ਕੀ ਸੇਵਾ ਪਿਆਰ ਨਾਲ ਕੱਲ ਪ੍ਰਭੂ ਨੂੰ ਯਾਦ ਕਰ ਉਹਦੇ ਗੁਣ ਗਾ। ਕਿਆ ਥੋੜੜੀ ਬਾਤ ਗੁਮਾਨ, ਜੈਸੇ ਰਹਿਣ ਪਰਾਹੋ ਨੇ ਉੱਠ ਚਲ ਸੈ ਪ੍ਰਭਾਤ, ਕਿਆ ਤੂੰ ਰੱਤਾ ਬਿਰਸਤ ਸਿਓ ਸਭ ਫੁੱਲਾਂ ਕੀ ਬਾਗਾਤ, ਮੇਰੀ ਮੇਰੀ ਕਿਆ ਕਰੇ ਜਿੰਦੀ ਆ ਸੋ ਪ੍ਰਭ ਲੋੜ, ਸਰ ਪਰ ਉੱਠੀ ਚਲ ਚੱਲਣਾ ਛੱਡ ਜਾਸੀ ਲੱਖ ਕਰੋੜ, ਲੱਖ ਚੌਰਾਸੀ ਭਰਮਤਿਆਂ ਸੋ ਦਿਨ, ਲੱਖ ਚੌਰਾਸੀ ਭਰਮਤਿਆਂ ਦੁਲਭ ਜਨਮ ਪਾਇਓ, ਨਾਨਕ ਨਾਮ ਸੰਭਾਲ ਤੂੰ ਜਿਹਦੀ ਲੋੜ ਹੈ ਤੈਨੂੰ, ਇੱਥੇ ਵੀ ਤੇ ਦਰਗਾਹ ਵਿੱਚ ਵੀ ਜਿਸਨੇ ਤੇਰਾ ਮੁੱਖ ਉਜਲਾ ਕਰਨਾ ਹੈ।

ਕਿਸੇ ਤੜਕਿਆ ਮਿੱਤਰ ਸੁਤ ਨਾਲ ਪਾਈ ਕਿ ਕਿਸੇ ਤੜਕਿਆ ਕੁੜਨ ਸਕੇ ਨਾਲ ਜਵਾਈ ਕਿਸੇ ਤੜਕਿਆ ਸਿਕਦਾਰ ਚੌਧਰੀ।

ਬਖਸ਼ਿਸ਼ ਕੀਤੀ ਹੈ ਮਾਲਕ ਨੇ ਸਾਨੂੰ। ਪੰਜ ਇੰਦਰੇ, ਕਰਮ ਇੰਦਰੇ, ਪੰਜ ਗਿਆਨ ਇੰਦਰੇ, ਇਹਨਾਂ ਵਿੱਚੋਂ ਅੱਖ ਦਾ, ਨੱਕ ਦਾ, ਕੰਨ ਦਾ, ਰਸਨਾ ਦਾ ਉਚਾਰਨ ਕੀਤਾ ਹੈ। ਭਾਈ ਸਾਰਾ ਦਿਨ ਅੱਖਾਂ ਵਹਿੰਦੀਆਂ ਰਹਿੰਦੀਆਂ ਨੇ, ਥੱਕਦੀਆਂ ਹੀ ਨਹੀਂ, ਪਰ ਕਿਤੇ ਗੁਰੂ ਕੇ ਦਰਸ਼ਨ ਕਰਨੇ ਪੈ ਜਾਣ, ਗੁਰਦੁਆਰੇ ਜਾਣਾ ਪੈ ਜਾਵੇ, ਕੰਨਾਂ ਨੂੰ ਕਿਤੇ ਕੀਰਤਨ ਸੁਣਨਾ ਪੈ ਜਾਵੇ, ਉਕਸਾ ਜਾਣਗੇ ਤੇ ਚੁਗਲੀ ਨਿੰਦਾ ਵਾਲੇ ਪਾਸੇ ਦੌੜਦੇ ਨੇ। ਭਾਈ ਸਾਹਿਬ ਕਹਿੰਦੇ ਨੇ ਰਸਨਾ ਨੂੰ ਕਿਤੇ ਵਾਹਿਗੁਰੂ ਜਪਣਾ ਪੈ ਜਾਏ ਤੇ ਪਤਾ ਨਹੀਂ ਕੀ ਹੋ ਜਾਂਦਾ, ਤੇ ਜੇ ਸਾਰਾ ਦਿਨ ਇਹਨੂੰ ਛਕਾਉਂਦੇ ਰਹੀਏ ਤੇ ਥੱਕਦੀ ਕੋਈ ਨਹੀਂ। ਤਾਂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਨੰਦ ਸੇਵਕ ਭਾਈ ਸਾਹਿਬ ਭਾਈ ਗੁਰਦਾਸ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ। ਭਾਈ ਸਾਹਿਬ ਕਹਿੰਦੇ ਨੇ ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ, ਤੇ ਚ ਜ਼ਿੰਦਗੀ ਚ ਸਫਲ ਹੋਣਾ ਚਾਹੁੰਦਾ, ਜ਼ਿੰਦਗੀ ਚ ਪ੍ਰਫੁੱਲਤ ਹੋਣਾ ਚਾਹੁੰਦਾ ਤੇ ਇੱਕ

0: ਭਾਈ ਸਾਹਿਬ ਜੀ ਕੋਲੋਂ ਸਰਵਣ ਕਰੀਏ।
1: ਗੁਰੂ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੁਆਰਾ ਆਪਣੇ ਮਨਾਂ ਦੀਆਂ ਤਾਰਾਂ ਜੋੜੀਏ ਗੁਰੂ ਚਰਨਾਂ ਨਾਲ। ਹਜ਼ੂਰ ਤੇ ਕਹਿ ਰਹੇ ਨੇ

ਕਲਯੁਗ ਦੇ ਮਹਾਨ ਅਵਤਾਰ ਉਹਨਾਂ ਦੀ ਵਡਿਆਈ। ਭਾਈ ਸਾਹਿਬ ਭਾਈ ਗੁਰਦਾਸ ਜੀ ਸਿੱਖ ਧਰਮ ਦੇ ਮਹਾਨ ਵਿਦਵਾਨ, ਉਹਨਾਂ ਨੇ ਆਪਣੀ ਕਲਮ ਨਾਲ ਕੀਤੀ ਹੈ। ਬੜਾ ਸੁੰਦਰ ਇਹ ਪ੍ਰਸੰਗ

ਕਿਉਂਕਿ ਜਿਹੜੇ ਲੋਕ ਜੋਗੀਆਂ ਦੇ ਮੁਤਾਸਰ ਸਨ, ਉਹਨਾਂ ਦੇ ਸੇਵਕ ਸਨ, ਉਹਨਾਂ ਦੇ ਮੁਰੀਦ ਸਨ, ਇੱਛਕ ਸਨ, ਚਾਹਵਾਨ ਸਨ। ਜਿਸ ਵੇਲੇ ਬਾਬੇ ਦਾ ਪਤਾ ਲੱਗਾ ਤੇ ਉਹ ਸਾਰੇ ਬਾਬੇ ਵਾਲੇ ਪਾਸੇ ਆ ਗਏ।

ਉਹ ਜਿਹੜੇ ਜੋਗੀਆਂ ਕੋਲ ਉਹਨਾਂ ਦੀ ਵਡਿਆਈ ਗਾ ਕੇ ਕਰ ਰਹੇ ਸਨ ਨਾ ਭਗਤੀਏ, ਉਹ ਜੋਗੀਆਂ ਵਾਲੇ ਪਾਸਿਓਂ ਹਟ ਕੇ ਬਾਬੇ ਵਾਲੇ ਪਾਸੇ ਆ ਗਏ। ਭਗਤੀਆਂ ਪਾਈ ਭਗਤੀਆਂ ਤੇ ਜਿਹੜੇ ਲੋਕ ਸੁਣ ਰਹੇ ਸਨ ਵੇਖ ਰਹੇ ਸਨ ਉਹ ਉਹਨਾਂ ਨੂੰ ਪੈਸੇ ਦੇ ਰਹੇ ਸੀ, ਉਹਨਾਂ ਦਾ ਆਦਰ ਕਰ ਰਹੇ ਸਨ।

ਜਦੋਂ ਤੁਹਾਨੂੰ ਸਰਦੀ ਲੱਗਦੀ ਏ ਤੇ ਕੱਪੜੇ ਵਾਸਤੇ ਗ੍ਰਿਸਤੀਆਂ ਦੇ ਘਰ ਜਾਂਦੇ ਹੋ, ਜਦੋਂ ਭੁੱਖ ਲੱਗਦੀ ਏ ਰੋਟੀ ਵਾਸਤੇ ਗ੍ਰਿਸਤੀਆਂ ਦੇ ਘਰ ਜਾਂਦੇ ਹੋ, ਤੇ ਜਿਨ੍ਹਾਂ ਨੂੰ ਮਾੜਾ ਕਹਿੰਦੇ ਹੋ ਉਹਨਾਂ ਤੋਂ ਬਿਨਾਂ ਤੁਹਾਡੀ ਗਤੀ ਵੀ ਕੋਈ ਨਹੀਂ।

ਇਹਦੇ ਅੱਗੇ ਸਾਡੀ ਦਾਲ ਨਹੀਂ ਗਲਣੀ। ਤੇ ਉਹਨਾਂ ਨੇ ਆਪਣੇ ਇੱਕ ਸੇਵਕ ਨੂੰ, ਆਪਣੇ ਚੇਲੇ ਨੂੰ ਇੱਕ ਦੁੱਧ ਦਾ ਛੰਨਾ ਭਰ ਕੇ ਭੇਜਿਆ, ਜਿਹਦਾ ਮਤਲਬ ਸੀ ਵੀ ਪੀਰੀਪੁਰ ਮੁਲਤਾਨ ਇੱਥੇ ਤੇਰੀ ਲੋੜ ਹੀ ਨਹੀਂ, ਇਹ ਤੇ ਅੱਗੇ ਹੀ ਪੀਰਾਂ ਨਾਲ ਭਰਿਆ ਪਿਆ, ਤੇਰੀ ਕੀ ਲੋੜ ਹੈ।

ਲੈ ਕੇ ਆਇਆ ਸੀ ਨਾ ਉਹਦੇ ਤੇ ਚੰਬੇਲੀ ਦਾ ਫੁੱਲ ਰੱਖ ਦਿੱਤਾ। ਜੇ ਵੱਡਾ ਫੁੱਲ ਧਰਦੇ ਤੇ ਹੋ ਸਕਦਾ ਸੀ ਦੁੱਧ ਡੁੱਲ ਜਾਂਦਾ। ਗਰੀਬ ਨੂੰ ਅੱਜ ਪਾਤਸ਼ਾਹ ਨੇ ਉਹਨਾਂ ਨੂੰ ਇਸ਼ਾਰੇ ਨਾਲ ਸਮਝਾ ਦਿੱਤਾ ਭਈ ਹੇ ਫਕੀਰੋ ਹੇ ਪੀਰੋ, ਜਿਵੇਂ ਇਹ ਦੁੱਧ ਉੱਪਰ ਚੰਬੇਲੀ ਦੇ ਫੁੱਲ ਦਾ ਕੋਈ ਅਸਰ ਨਹੀਂ ਹੋਇਆ, ਦੁੱਧ ਉਦਾਂ ਹੀ ਹੈ, ਮੈਂ ਤੁਹਾਡੇ ਵਿੱਚ ਆ ਕੇ ਤੇ ਇਹ ਤੁਹਾਨੂੰ ਮਹਿਸੂਸ ਨਹੀਂ ਹੋਣ ਦਿਆਂਗਾ ਭਈ ਮੈਂ ਇੱਥੇ ਕੋਈ ਰਹਿਣ ਆਇਆ ਜਾਂ ਪੀਰ ਬਣਨ ਆਇਆ, ਨਹੀਂ ਮੈਂ ਤੇ ਤੁਹਾਨੂੰ ਮਿਲਣ ਆਇਆ।

ਵਿਓਹ ਕੱਢ ਕੇ ਬਾਹਰ ਸੁੱਟਦੇ ਹਾਂ ਜੀਵਨ ਵਿੱਚੋਂ। ਵਿਸ਼ੇ ਵਿਕਾਰਾਂ ਦੀ ਜ਼ਹਿਰ ਜੀਵਨ ਵਿੱਚ ਰਹਿ ਨਾ ਜਾਵੇ, ਪਰ ਆਖਰ ਜੋ ਚੀਜ਼ ਕੱਢੀ ਜਾਂਦੀ ਉਹਦੀ ਥਾਂ ਤੇ ਕੋਈ ਨਾ ਕੋਈ ਚੀਜ਼ ਆਪਣੇ ਆਪ ਆ ਹੀ ਜਾਂਦੀ, ਜਾਂ ਕੁਝ ਲੈ ਆਓ ਤੇ ਅਗਲੀ ਚੀਜ਼ ਨਿਕਲ ਜਾਂਦੀ ਹੈ, ਤੇ ਜਾਂ ਅਗਲੀ ਚੀਜ਼ ਕੱਢੋ ਤੇ ਆਪਣੇ ਆਪ ਦੂਜੀ ਚੀਜ਼ ਆ ਜਾਂਦੀ ਹੈ। ਆ ਪਾਣੀ ਦਾ ਕੋਈ ਬਰਤਨ ਭਰਿਆ ਪਿਆ ਹੋਵੇ ਵਿੱਚ ਛੋਟਾ ਜਿਹਾ ਭਾਂਡਾ, ਮੂਧਾ ਮਾਰ, ਖਾਲੀ ਭਾਂਡਾ ਮੂਧਾ ਮਾਰ, ਭਰਦਾ ਨਹੀਂ, ਦਬਾਈ ਜਾਓ, ਪਾਣੀ ਅੰਦਰ ਪ੍ਰਵੇਸ਼ ਨਹੀਂ ਕਰਦਾ, ਕਿਉਂਕਿ ਅੰਦਰਲੀ ਹਵਾ ਪਾਣੀ ਨੂੰ ਅੰਦਰ ਲੰਘਣ ਨਹੀਂ ਦਿੰਦੀ। ਪਰ ਥੋੜਾ ਜਿਹਾ ਟੇਢਾ ਕਰ ਦਈਏ, ਪਾਣੀ ਨੂੰ ਅੰਦਰ ਲੰਘ ਜਾਣ ਦੀ ਆਗਿਆ ਦੇ ਦਈਏ, ਰਾਹ ਦੇ ਦਈਏ, ਫਿਰ ਪਾਣੀ ਅੰਦਰ ਲੰਘ ਜਾਂਦਾ, ਹਵਾ ਨੂੰ ਬਾਹਰ ਕੱਢ ਦਿੰਦਾ, ਹਵਾ ਆਪਣੇ ਆਪ ਬਾਹਰ ਹੋ ਜਾਂਦੀ। ਜੀਵਨ ਵਿੱਚ ਕੋਈ ਅੰਮ੍ਰਿਤ ਭਰ ਜਾਵੇ ਤੇ ਵਿਓਹ ਰਹਿ ਹੀ ਨਹੀਂ ਸਕੇ। ਉਹ ਅੰਮ੍ਰਿਤ ਭਗਤ ਨਾਮਦੇਵ ਜੀ ਕਹਿੰਦੇ ਨੇ, ਮੈਂ ਆਪਣੇ ਸਾਰੇ ਸਰੀਰ ਚ ਸਾਰੇ ਜੀਵਨ ਚ ਭਰ ਲਿਆ। ਇਹ ਤੇ ਉਹਨਾਂ ਨੇ 70 ਤੇ 2 ਦੀ ਗੱਲ ਕੀਤੀ। ਕਈ ਵਾਰੀ ਤਾਂ ਹੈਰਾਨ ਹੋਈਦਾ ਕਿ ਪੁਰਾਣਾ ਵਿਗਿਆਨ ਕਿੱਡਾ ਮੁਕੰਮਲ ਸੀ, ਅੱਜ ਦਾ ਵਿਗਿਆਨ ਆਪਣੀ ਤਰ੍ਹਾਂ ਮਾਣ ਕਰਦਾ। ਇਹ ਸਰੀਰ ਦੇ 72 ਕਰੋੜ ਨਾੜੀ ਤੰਤੂ ਲਿਖੇ ਗਏ ਪੁਰਾਣੇ ਪ੍ਰਾਣਾਂ ਵਿੱਚ, ਨਿੱਕੇ ਤੋਂ ਨਿੱਕੇ ਸ਼ਰੀਆਨ ਤੋਂ ਲੈ ਕੇ ਵੱਡੀ ਤੋਂ ਵੱਡੀ ਨਾੜੀ ਤੱਕ, ਜਿਹਨਾਂ ਵਿੱਚ ਮੁੱਖ ਨਾੜੀਆਂ ਵੱਡੀਆਂ ਜਿਹੜੀਆਂ ਨੇ ਉਹ ਫਿਰ 72 ਗਿਣੀਆਂ। ਭਗਤ ਜੀ ਕਹਿੰਦੇ ਨੇ, ਮੇਰੇ ਸਰੀਰ ਦੀ ਹਰ ਨਾੜੀ ਅੰਮ੍ਰਿਤ ਨਾਲ ਭਰ ਗਈ, ਸਰੀਰ ਦਾ ਰੋਮ ਰੋਮ ਅੰਮ੍ਰਿਤ ਨਾਲ ਭਰ ਗਏ। 70 ਦੋਏ ਭਰੇ ਅੰਮ੍ਰਿਤ ਸਰ, ਲੇਕਿਨ ਹੋਇਆ ਤਦ ਹੈ ਜਦ 10 ਬੈਰਾਗਣ ਮੋਹੇ ਬਸ ਕੀਨੇ। 5 ਗਿਆਨ ਇੰਦਰੇ, 5 ਕਰਮ ਇੰਦਰੇ, ਜਿਹੜੇ ਰਸਾਂ ਵਿੱਚ ਪਏ ਹੋਏ, ਅੱਗੇ ਮੈਂ ਇਹਨਾਂ ਦੇ ਵਸ ਚੱਲਦਾ ਸੀ, ਅੱਗੇ ਮੈਂ ਇਹਨਾਂ ਦੇ ਅਧੀਨ ਸਾਂ, ਕਦੇ ਮੈਂ ਜ਼ਬਾਨ ਦੇ ਅਧੀਨ ਰਿਹਾ, ਕਦੇ ਮੈਂ ਕੰਨਾਂ ਦੇ, ਕਦੇ ਅੱਖਾਂ ਦੇ ਅਧੀਨ ਰਿਹਾ, ਕਦੇ ਮੈਂ ਕਾਮ ਦੇ ਅਧੀਨ ਰਿਹਾ, ਇਹਨਾਂ ਇੰਦਰੀਆਂ ਦੇ ਅਧੀਨ ਸਾਂ, ਇਹਨਾਂ ਦਾ ਗੁਲਾਮ ਸਾਂ। ਲੇਕਿਨ ਗੁਰੂ ਕੀ ਜੁਗਤ ਲੈ ਕੇ ਆਪਣੇ ਆਪ ਨੂੰ ਸਮਝਾ ਕੇ ਮੈਂ ਇਹਨਾਂ 10 ਦੇ 10 ਗਿਆਨ ਇੰਦਰੀਆਂ ਨੂੰ ਕਾਬੂ ਕਰ ਲਿਆ, 10 ਬੈਰਾਗਣ ਮੋਹ ਬਸ ਕੀਨੀ, ਵਸ ਕਰ ਲਿਆ ਇਹਨਾਂ 10 ਇੰਦਰੀਆਂ ਨੂੰ। ਤੇ ਇਹਨਾਂ ਨੂੰ ਵਸ ਕਰਨ ਤੋਂ ਬਾਅਦ ਜਿਹੜੇ ਇਹਨਾਂ ਦੇ ਸਵਾਦਾਂ ਵਿੱਚੋਂ ਪੈਦਾ ਹੋਏ ਸਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਹੁਣ ਉਹਨਾਂ ਦਾ ਨਾਂ ਕੋਈ ਨਹੀਂ ਰਹਿ ਗਿਆ, 5 ਕਾ ਮਿਟ ਨਾਮ, ਉਹਨਾਂ ਦਾ ਨਾਂ ਮਿਟ ਗਿਆ, ਉਹਨਾਂ ਦੀ ਹਸਤੀ ਖਤਮ ਹੁੰਦੀ ਚਲੀ ਗਈ, ਇਹ ਕਾਬੂ ਆ ਗਏ ਤੇ ਉਹ ਮਿਟ ਗਏ। ਜਦ ਉਹ ਮਿਟ ਗਏ ਤੇ ਫਿਰ ਹੁਣ ਬਾਕੀ ਕੁਝ ਤਾਂ ਭਰਨਾ ਸੀ ਨਾ ਇਸ ਜੀਵਨ ਵਿੱਚ, ਵਿਸ਼ੇ ਵਿਕਾਰਾਂ ਦਾ ਕਾਰਨ, ਵਿਓਹ ਦਾ ਕਾਰਨ ਨਿਕਲ ਗਿਆ ਜੀਵਨ ਵਿੱਚੋਂ, ਕੁਝ ਤਾਂ ਭਰਨਾ ਸੀ ਨਾ, ਤੇ ਭਰੇ ਜਾਣ ਵਾਸਤੇ ਜੋ ਪਰਮਲ ਚੀਜ਼ ਸੀ ਉਹ ਸੀ ਨਾਮ ਦਾ ਅੰਮ੍ਰਿਤ। ਉਸ ਰਸ ਨਾਲ ਮੇਰੀਆਂ ਸਾਰੀਆਂ ਨਾੜੀਆਂ, ਮੇਰਾ ਸਾਰਾ ਜੀਵਨ, ਮੇਰਾ ਸਾਰਾ ਸਰੀਰ ਭਰ ਗਿਆ। ਇਹ ਸੱਚ ਕਰਕੇ ਜਾਣਨਾ, ਭਗਤੀ ਦਾ ਰਸ ਨਿਰਾ ਮਨ ਨਹੀਂ ਮਾਣਦਾ, ਤਨ ਵੀ ਮਾਣਦਾ। ਤੁਸੀਂ ਨਿਤਨੇਮੀ ਹੋ, ਕਈ ਵਾਰੀ ਤੁਸੀਂ ਬੈਠੇ ਆ, ਬਾਣੀ ਪੜ੍ਹਦੇ ਆ, ਸਿਮਰਨ ਕਰਦੇ ਆ, ਅੰਮ੍ਰਿਤ ਵੇਲੇ ਜਾ ਕੇ ਥੋੜਾ ਚਿਰ ਵੀ ਚੌਂਕੜਾ ਮਾਰ ਕੇ ਧਿਆਨ ਕਰਨ ਬੈਠੇ, ਮਹਿਸੂਸ ਕੀਤਾ ਹੋਵੇਗਾ ਝਰਨਾਹਟ ਆਉਂਦੀ ਸਰੀਰ ਵਿੱਚ, ਝਰਨਾਹਟ ਆਉਂਦੀ, ਉਹ ਆਰੰਭ ਹੁੰਦਾ, ਰਸ ਦਾ ਆਰੰਭ ਹੁੰਦਾ। ਗੁਰਮੁਖ ਇਸ ਰਸ ਨੂੰ ਲਮਕਾ ਲੈਂਦਾ ਹੈ, ਮਨਮੁਖ ਚੱਕ ਕੇ ਛੱਡ ਦਿੰਦਾ। ਇਸ ਰਸ ਦਾ ਝਲਕਾ ਜਲਵਾ ਤਾਂ ਮਿਲ ਜਾਂਦਾ, ਉਦੋਂ ਹੀ ਮਿਲ ਜਾਂਦਾ ਜਦ ਕੋਈ ਬੰਦਾ ਥੋੜਾ ਜਿਹਾ ਮਹਾਪਾਪੀ ਲੋਕਾਂ ਨੂੰ ਵੇਖਿਆ, ਗੁਰੂ ਕੀ ਸਰਦਲ ਤੇ ਮੱਥਾ ਟੇਕਦਿਆਂ ਕਈ ਵਾਰੀ ਉਹ ਵੀ ਚੁਣਚੜੀ ਲੈਂਦੇ, ਉਹ ਵੀ ਇੱਕ ਥਰਾਟ ਮਹਿਸੂਸ ਕਰਦੇ ਨੇ, ਚੁਣਚੁਣਾਹਟ ਜੀ ਜੀਵਨ ਚ ਮਹਿਸੂਸ ਕਰਦੇ ਨੇ, ਰਸ ਤਾਂ ਆ ਜਾਂਦਾ, ਲੇਕਿਨ ਦੂਜੇ ਰਸਾਂ ਚ ਫਸੇ ਹੋਣ ਕਰਕੇ ਉਹ ਇਸ ਰਸ ਨੂੰ ਮਾਣ ਕੇ ਵੀ ਛੱਡ ਜਾਂਦੇ। ਗੁਰਮੁਖ ਵੇਖਦਾ ਹੈ ਰਸ ਨੂੰ, ਉਹ ਕਹਿੰਦਾ ਫਿਰ ਇਹ ਛੱਡਣ ਵਾਲੀ ਚੀਜ਼ ਤਾਂ ਹੈ ਨਹੀਂ, ਸਾਰੇ ਸਰੀਰ ਦੇ ਅੰਦਰ ਇੱਕ ਨਿੱਕੀ ਜਿਹੀ ਮਿੱਠੀ ਜਿਹੀ ਕੰਬਣੀ ਛੇੜ ਕੇ ਮਾਲਕ ਉਹ ਰਸ ਦਰਸਾਉਂਦੇ ਨੇ ਆਪਣੇ ਭਗਤ ਨੂੰ। ਭਗਤ ਜੀ ਕਹਿੰਦੇ ਨੇ, ਉਹ ਰਸ ਮੈਂ ਵੇਖਿਆ ਤੇ ਫਿਰ ਲੈ ਹੀ ਲਿਆ, ਮਾਣ ਹੀ ਲਿਆ, ਫਿਰ ਉਸ ਨੂੰ ਆਪਣੇ ਜੀਵਨ ਚ ਰਚਾ ਹੀ ਲਿਆ। 70 ਦੋਏ ਭਰੇ ਅੰਮ੍ਰਿਤ ਸਰ, ਦਿੱਖ ਕੋ ਮਾਰ ਕਢਾਵ, ਹੁਣ ਮੈਂ ਇਸ ਤੋਂ ਪਿਛਾ ਆਉਣ ਨੂੰ ਤਿਆਰ ਨਹੀਂ। ਵੈਸੇ ਤਾਂ ਗਿਆਨੀ ਦੂਜਾ ਅਰਥ ਵੀ ਕਰਦੇ ਨੇ, ਕਹਿੰਦੇ ਨੇ ਹੁਣ ਮੈਨੂੰ ਦੁਬਾਰਾ ਜੰਮਣ ਦੀ ਲੋੜ ਨਹੀਂ, ਪਾਛੇ ਔਰ ਪੌਰ ਨਾ ਆਵਣ ਪਾਵੋ, ਹੁਣ ਮੈਨੂੰ ਮੁੜ ਕੇ ਪਿਛਾ ਆਉਣ ਦੀ ਲੋੜ ਨਹੀਂ ਪਏਗੀ। ਲੇਕਿਨ ਇੱਕ ਸੂਝਵਾਨ ਵਿਚਾਰਵਾਨ ਇਹ ਵੀ ਅਰਥ ਦਿੰਦੇ ਨੇ, ਉਹ ਕਹਿੰਦੇ ਨੇ ਹੁਣ ਇਸ ਤੋਂ ਪਿਛਾ ਮੈਂ ਮੁੜਨ ਨੂੰ ਤਿਆਰ ਨਹੀਂ, ਪਾਛੇ ਬੌਰ ਨਾ ਆਵਣ ਪਾਵੋ, ਜੋ ਅਵਸਥਾ ਮੈਨੂੰ ਮਿਲ ਚੁੱਕੀ ਹੈ ਮੈਂ ਇਸ ਤੋਂ ਪਿਛਾ ਹਟਣ ਨੂੰ ਤਿਆਰ ਨਹੀਂ। ਹੁਣ ਇੱਕ ਬੰਦੇ ਨੂੰ ਅੰਮ੍ਰਿਤ ਦਾ ਰਸ ਹੀ ਨਾ ਆਇਆ ਹੋਵੇ ਤੇ ਉਹਦੇ ਵਸ ਦੀ ਗੱਲ ਨਹੀਂ, ਅੰਮ੍ਰਿਤ ਛਕ ਲਿਆ ਹੋਵੇ, ਅੰਮ੍ਰਿਤ ਦਾ ਰਸ ਨਾ ਆਇਆ, ਉਹ ਗੱਲ ਹੋਰ ਹੈ। ਲੇਕਿਨ ਜਿਸ ਬੰਦੇ ਨੂੰ ਬਾਣੀ ਪੜ੍ਹਨ ਦਾ, ਨਾਮ ਜਪਣ ਦਾ,
ਅੰਮ੍ਰਿਤ ਛੱਡ ਕੇ ਰਹਿਤ ਬਹਿਤ ਰੱਖਣ ਦਾ ਰਸ ਆ ਗਿਆ ਹੈ, ਉਹ ਰਹਿਤਾਂ ਨੂੰ ਕਿਵੇਂ ਛੱਡੇਗਾ, ਉਹ ਬਾਣੀ ਨੂੰ ਕਿਵੇਂ ਛੱਡੇਗਾ, ਉਹ ਨਾਮ ਨੂੰ ਕਿਵੇਂ ਛੱਡੇਗਾ? ਬੜਾ ਮੂਰਖ ਹੋਵੇਗਾ ਜੇ ਛੱਡੇਗਾ। ਜਾਂ ਤਾਂ ਉਹਨੇ ਰਸ ਮਾਣਿਆ ਹੀ ਨਹੀਂ ਤਾਂ ਏਡਾ ਕੀਮਤੀ ਰਸ ਆ ਜਾਣ ਤੋਂ ਬਾਅਦ ਉਹਨੂੰ ਛੱਡ ਦੇਵੇ, ਕੌਣ ਐਸਾ ਕਮਲਾਪਣ ਕਰੇਗਾ? ਭਗਤ ਜੀ ਕਹਿੰਦੇ ਨੇ ਮੈਂ ਇਸ ਅਵਸਥਾ ਤੋਂ ਪਿਛਾਂ ਹਟਣ ਨੂੰ ਤਿਆਰ ਨਹੀਂ, ਥੱਲੇ ਆਉਣ ਨੂੰ ਤਿਆਰ ਨਹੀਂ, ਜੋ ਰਸ ਆਇਆ ਜੋ ਇਹ ਕਦਮ ਵੀ ਪਿੱਛੇ ਹਟਣ ਨੂੰ ਤਿਆਰ ਨਹੀਂ ਮੈਂ। ਬੇਬੇ ਨਾਨਕੀ ਜੀ, ਧੰਨ ਗੁਰੂ ਨਾਨਕ ਦੇ ਵੱਡੇ ਭੈਣ ਜੀ, ਧੰਨ ਗੁਰੂ ਨਾਨਕ ਆਏ ਸੁਲਤਾਨਪੁਰ ਤੇ ਆ ਕੇ ਚਲੇ ਗਏ। ਇਹਨਾਂ ਦੀ ਸ਼ਰੀਕੇ ਚ ਜਠਾਣੀ ਆਈ, ਕਹਿਣ ਲੱਗੀ ਨਾਨਕੀ ਤੇਰਾ ਵੀਰ ਆਇਆ ਸੀ? ਬੇਬੇ ਜੀ ਕਹਿਣ ਲੱਗੇ ਹਾਂ ਆਏ ਸਨ। ਕਹਿਣ ਲੱਗੀ ਫਿਰ ਭਰਾ ਆਇਆ? ਸੁਣਿਆ ਸਾਰੇ ਨਗਰ ਵਾਲਿਆਂ ਨੇ ਬੜੇ ਪਿਆਰ ਕੀਤੇ, ਬੜੇ ਚਰਚਾ ਕੀਤੀਆਂ, ਬੜੀਆਂ ਭਗਤੀ ਦੀਆਂ ਗੱਲਾਂ ਹੋਈਆਂ, ਤੂੰ ਵੀ ਬਹੁਤ ਨੇੜੇ ਰਹੀ ਹੈ, ਤੇਰੇ ਤਾਂ ਘਰ ਵਿੱਚ ਰਿਹਾ। ਕਹਿਣ ਲੱਗੀ ਹਾਂ ਭੈਣ ਜੀ ਇਸ ਘਰ ਵਿੱਚ ਹੀ ਰਿਹਾ। ਕਹਿਣ ਲੱਗੀ ਨਾਨਕੀ ਮੈਂ ਸੁਣਿਆ ਤੇਰੇ ਭਰਾ ਦੇ ਕੋਈ ਚਰਨੀ ਲੱਗ ਜਾਵੇ ਨਾ ਉਹਦੀ ਗਰੀਬੀ ਕੰਗਾਲੀ ਕੱਟੀ ਜਾਂਦੀ। ਬੜੀਆਂ ਕਹਾਣੀਆਂ ਸੁਣੀਆਂ ਨੇ ਜਿਹੜੇ ਭੁੱਖੇ ਨੰਗੇ ਤੇਰੇ ਵੀਰ ਦੇ ਪੈਰੀਆਂ ਆ ਕੇ ਪੈ ਗਏ, ਉਹਨਾਂ ਦੀ ਭੁੱਖ ਮਿਟ ਗਈ। ਬੇਬੇ ਨਾਨਕੀ ਜੀ ਕਹਿਣ ਲੱਗੇ ਸੁਣਿਆ ਤਾਂ ਮੈਂ ਵੀ ਬੜਾ, ਵਾਕਈ ਭੁੱਖੇ ਨੰਗੇ ਜਦੋਂ ਇੱਥੇ ਮੋਦੀ ਖਾਨੇ ਸੇਵਾ ਕਰਦੇ ਸਨ ਕਈਆਂ ਦੀ ਕੰਗਾਲੀ ਕੱਟ ਛੱਡੀ, ਔਰ ਮੋਦੀ ਖਾਨੇ 'ਚ ਫਰਕ ਵੀ ਕੋਈ ਨਾ ਪੈਣ ਦਿੱਤਾ, ਕਈਆਂ ਦੇ ਘਰ ਭਰ ਦਿੱਤੇ ਤੇ ਘਾਟਾ ਫਿਰ ਵੀ ਕੋਈ ਨਾ ਪਿਆ। ਕਹਿਣ ਲੱਗੀ ਉਹ ਤਾਂ ਵੇਖੀ ਹੈ, ਸਾਰਿਆਂ ਨੂੰ ਪਤਾ ਹੀ ਹੈ, ਇੱਕ ਗੱਲ ਹੋਰ ਵੀ ਸੁਣੀ ਹੈ, ਸੁਣਿਆ ਹੈ ਜੇ ਕੋੜੇ ਉਹਦੇ ਚਰਨੀ ਪੈ ਗਏ, ਰੋਮ ਰੋਮ ਦੇ ਰੋਗੀ ਉਹਦੇ ਚਰਨੀ ਪੈ ਗਏ ਨੇ ਤੇ ਉਹਨਾਂ ਦੇ ਸਰੀਰ ਕੰਚਨ ਵਰਗੇ ਹੋ ਗਏ ਨੇ। ਬੇਬੇ ਨਾਨਕੀ ਜੀ ਕਹਿਣ ਲੱਗੇ ਬਹੁਤ ਕੁਝ ਸੁਣਿਆ, ਮਰਦਾਨਾ ਕਈ ਕਥਾ ਸੁਣਾਉਂਦਾ, ਲੋਕਾਂ ਕੋਲੋਂ ਬੜੀਆਂ ਸੁਣੀਆਂ ਨੇ, ਮਹਾਂ ਰੋਗਾਂ ਦੇ ਪੱਕੇ ਰੋਗੀ ਮੇਰੇ ਵੀਰ ਦੇ ਚਰਨੀ ਲੱਗ ਕੇ ਬਿਲਕੁਲ ਸਹੀ ਹੋ ਗਏ ਨੇ, ਠੀਕ ਹੋ ਗਏ। ਔਰ ਭੈਣ ਜੀ ਮੈਂ ਤਾਂ ਇਹ ਵੀ ਸੁਣਿਆ ਹੈ ਕਿ ਮੇਰੇ ਵੀਰ ਦੇ ਪੈਰੀ ਜਿਹੜਾ ਲੱਗਿਆ ਹੈ ਉਹਦੇ ਅੰਦਰ ਦੇ ਰੋਗ ਵੀ ਖਤਮ ਹੋ ਗਏ, ਬਾਹਰ ਦੇ ਰੋਗ ਤਾਂ ਮਿਟਦੇ ਵੇਖੇ ਸੁਣੇ ਤੁਸਾਂ ਆਸਾਂ, ਅੰਦਰਲੇ ਰੋਗ ਵੀ ਮਿਟ ਜਾਂਦੇ। ਕਹਿਣ ਲੱਗੀ ਨਾਨਕੀ ਮੈਂ ਸੁਣਿਆ ਜਿਹਨਾਂ ਦਾ ਬੂਟਾ ਨਹੀਂ ਲੱਗਦਾ, ਜਿਹਨਾਂ ਦੇ ਘਰ ਬੱਚਾ ਕੋਈ ਨਹੀਂ ਹੁੰਦਾ, ਤੇਰੇ ਵੀਰ ਦੇ ਪੈਰੀ ਪੈ ਜਾਣ ਤੇ ਉਹਨਾਂ ਦੇ ਘਰ ਭਰ ਜਾਂਦੇ ਨੇ ਕਿਲਕਾਰੀਆਂ ਨਾਲ, ਖੁਸ਼ੀਆਂ ਨਾਲ, ਉਹਨਾਂ ਦੇ ਪਰਿਵਾਰਾਂ ਵਿੱਚ ਖੇੜੇ ਆ ਜਾਂਦੇ ਨੇ, ਪੁੱਤਰਾਂ ਵਾਲੇ ਹੋ ਗਏ ਨੇ। ਬੇਬੇ ਨਾਨਕੀ ਜੀ ਕਹਿਣ ਲੱਗੇ ਇਹ ਵੀ ਸੁਣਿਆ ਕਈਆਂ ਦੇ ਘਰ ਮੇਰੇ ਵੀਰ ਦੇ ਚਰਨਾਂ ਤੋਂ ਸੋ ਪ੍ਰਾਪਤ ਕਰਕੇ ਬੂਟੇ ਲੱਗੇ, ਉਹਨਾਂ ਦੀ ਵੇਲ ਤੁਰੀ। ਹੁਣ ਇੱਥੇ ਆ ਕੇ ਜਠਾਣੀ ਜਿਹੜੀ ਗੱਲ ਕਹਿਣਾ ਚਾਹੁੰਦੀ, ਸੰਸਾਰੀ ਸ਼ਰੀਕਨ ਹੈ ਨਾ, ਕਹਿਣ ਲੱਗੀ ਨਾਨਕੀ ਮੈਂ ਇਸੇ ਗੱਲ ਤੇ ਹੈਰਾਨ ਹੁੰਦੀ ਹਾਂ, ਤੇਰਾ ਭਰਾ ਹੈ, ਤੇਰਾ ਛੋਟਾ ਭਰਾ ਹੈ, ਤੇਰੇ ਨਾਲ ਪਿਆਰ ਵੀ ਅੱਧਦਾ ਕਰਦਾ, ਮੈਨੂੰ ਇਹ ਸਮਝ ਨਹੀਂ ਆਉਂਦੀ ਲੋਕਾਂ ਨੂੰ ਉਹ ਭਰਦਾ ਫਿਰਦਾ ਹੈ, ਤੇਰੇ ਬਾਰੇ ਉਹਨੂੰ ਪਤਾ ਨਹੀਂ ਵੀ ਤੇਰੀ ਗੋਦ ਖਾਲੀ। ਧਿਆਨ ਦੇ ਬੇਬੇ ਨਾਨਕੀ ਦਾ ਆਪਣਾ ਬੱਚਾ ਕੋਈ ਨਹੀਂ ਸੀ, ਭਾਈ ਜੈ ਰਾਮ ਦੇ ਘਰ ਬੱਚਾ ਨਹੀਂ, ਉਹਨੂੰ ਇਹ ਨਹੀਂ ਪਤਾ ਮੇਰੀ ਭੈਣ ਦੀ ਗੋਦ ਖਾਲੀ ਹੈ। ਭੈਣ ਨਾਨਕੀ ਨੇ ਝਟਕਾ ਖਾਧਾ, ਆਵਾਜ਼ ਮਾਰੀ ਸ਼੍ਰੀ ਚੰਦ ਦੌੜਿਆ ਆਇਆ, ਬਾਬਾ ਸ਼੍ਰੀ ਚੰਦ ਦੌੜਿਆ, ਘੁੱਟ ਕੇ ਛਾਤੀ ਨਾਲ ਲਾ ਕੇ ਕਹਿਣ ਲੱਗੀ ਆ ਕੀ ਮੇਰੀ ਗੋਦ ਖਾਲੀ? ਮੈਂ ਤਾਂ ਮੂੰਹ ਆਖਿਆ ਵੀ ਨਹੀਂ ਸੀ, ਅਚਾਨਕ ਜਾਣ ਲੱਗਾ, ਕਹਿਣ ਲੱਗਾ ਬੇਬੇ, ਮੇਰਾ ਵੀਰ ਕਹਿਣ ਲੱਗਾ ਬੇਬੇ ਆਹ ਜਿਹੜਾ ਪਹਿਲਾ ਪੁੱਤਰ ਹੈ ਨਾ ਇਹ ਤਾਂ ਮੈਂ ਤੇਰੀ ਝੋਲੀ ਪਾਇਆ, ਇਹ ਤਾਂ ਤੇਰੇ ਕੋਲ ਰਵੇ, ਮੇਰੀ ਗੋਦੀ ਤਾਂ ਭਰ ਗਿਆ ਪਹਿਲਾਂ ਹੀ, ਕੁੱਖ ਤੋਂ ਜੰਮਿਆ ਕਿ ਉਧਰੋਂ ਆਇਆ, ਗੱਲ ਤਾਂ ਇੱਕੋ ਹੀ ਹੈ, ਪਿਆਰ ਮੈਨੂੰ ਪੂਰਾ ਦਿੰਦਾ ਹੈ, ਪਿਆਰ ਮੈਥੋਂ ਪੂਰਾ ਲੈ, ਪੁੱਤਰਾਂ ਨਾਲੋਂ ਲੋਕਾਂ ਨੇ ਪੁੱਤਰਾਂ ਤੋਂ ਇੰਨਾ ਪਿਆਰ ਨਹੀਂ ਲਿਆ ਹੋਣਾ ਜਿੰਨਾ ਮੈਂ ਇਸ ਪੁੱਤਰ ਤੋਂ ਪਿਆਰ ਲਿਆ, ਮੇਰਾ ਪੁੱਤਰ ਸ਼੍ਰੀ ਚੰਦ ਤੂੰ ਕਿਵੇਂ ਕਹਿ ਤਾ ਮੇਰੀ ਗੋਦ ਖਾਲੀ ਤੇ ਭਰਾ ਨੂੰ ਨਜ਼ਰ ਨਹੀਂ ਆਉਂਦੀ? ਮੇਰੇ ਭਰਾ ਨੂੰ ਨਜ਼ਰ ਆਈ ਤੇ ਉਹਨੇ ਭਰ ਦਿੱਤੀ ਸੀ, ਆਪਣਾ ਪੁੱਤਰ ਮੇਰੀ ਝੋਲੀ ਪਾ ਦਿੱਤਾ। ਜਠਾਣੀ ਕਹਿਣ ਲੱਗੀ ਫੇਰ ਵੀ ਜੇ ਤੇਰੀ ਕੁੱਖ ਤੋਂ ਪੁੱਤਰ ਹੋ ਜਾਵੇ ਉਹਨੂੰ ਕੀ ਫਰਕ ਪੈਂਦਾ, ਤੂੰ ਹੀ ਮੰਗ ਵੇਖੀ, ਜੇ ਹੁਣ ਆਵੇ ਤੇ ਮੈਂ ਤੈਨੂੰ ਕਹਾਂਗੀ, ਹੁਣ ਆਵੇ ਤੇ ਉਹਨੂੰ ਕਵੀ ਕਿ ਵੀਰ ਇਹ ਵੀ ਪੁੱਤਰ ਹੈ, ਇਹ ਵੀ ਮੇਰਾ ਹੈ, ਤੇਰਾ ਹੋਇਆ ਕਿ ਮੇਰਾ ਹੋਇਆ, ਤੂੰ ਮੇਰੀ ਝੋਲੀ ਪਾ ਤਾਂ ਮੇਰਾ ਹੋਇਆ, ਪਰ ਇੰਜ ਕਰ ਇੱਕ ਪੁੱਤਰ ਹੋਰ ਬਖਸ਼ ਦੇ, ਇਸ ਕੁੱਖ ਤੋਂ ਇੱਕ ਪੁੱਤਰ ਬਖਸ਼ ਦੇ। ਬੇਬੇ ਨਾਨਕੀ ਜੀ ਮੁਸਕਰਾ ਪਏ, ਕਹਿਣ ਲੱਗੇ ਭੈਣ ਜੀ ਇਹ ਮੈਥੋਂ ਨਹੀਂ ਹੋਣਾ, ਕਿਉਂਕਿ ਲੋਕ ਮੇਰੇ ਵੀਰ ਨੂੰ ਪੂਜਦੇ ਨੇ, ਆਪਣੇ ਆਪਣੇ ਢੰਗ ਨਾਲ ਪੂਜਦੇ ਨੇ, ਮੈਂ ਆਪਣੇ ਢੰਗ ਨਾਲ ਪੂਜਿਆ, ਮੇਰਾ ਵੀਰ ਜਦੋਂ ਵੀ ਆਇਆ ਮੈਂ ਆਪਣੇ ਵੀਰ ਤੋਂ ਝੋਲੀ ਫੈਲਾ ਕੇ ਮੰਗਦੀ ਜ਼ਰੂਰ ਆਏ, ਨਾ ਸਮਝੀ ਕਿ ਮੈਂ ਮੰਗਦੀ ਨਹੀਂ, ਪਰ ਜਦੋਂ ਵੀ ਮੰਗਦੀ ਹਾਂ ਮੈਂ ਮੰਗਣੀ ਹਾਂ ਵੀਰ ਇਸ ਝੋਲੀ ਵਿੱਚ ਹੋਰ ਭਗਤੀ ਦਾ ਦਾਨ ਪਾ ਜਾ, ਹੋਰ ਨਾਮ ਦਾ ਰਸ ਪਾ ਜਾ, ਜਿਹੜਾ ਰਸ ਮੈਨੂੰ ਤੂੰ ਬਖਸ਼ਿਆ ਕਿਤੇ ਟੁੱਟ ਨਾ ਜਾਵੇ, ਘੱਟ ਨਾ ਜਾਵੇ, ਖੁੱਟ ਨਾ ਜਾਵੇ, ਮੈਂ ਇਸ ਰਸ ਤੋਂ ਟੁੱਟਣਾ ਨਹੀਂ ਚਾਹੁੰਦਾ, ਮਤ ਕਿਤੇ ਸੰਸਾਰੀ ਬਿਰਤੀਆਂ 'ਚ ਫਸ ਕੇ
ਜਿਹੜਾ ਰਸਤੇ ਨਾਮ ਦੇ ਰਸ ਨਾਲ ਤੂੰ ਮੈਨੂੰ ਜੋੜਿਆ ਇਹ ਕਿਤੇ ਮੇਰਾ ਖੁੱਟ ਨਾ ਜਾ। ਜਿਹਨਾਂ ਨੂੰ ਰਸ ਆਏ ਉਹਨੂੰ ਰਸ ਆ ਚੁੱਕਾ ਹੈ ਨਾਮ ਦਾ। ਕਹਿਣ ਲੱਗੀ ਭੈਣ ਮੈਂ ਆਪਣੇ ਵੀਰ ਨੂੰ ਸਦਾ ਗੁਰੂ ਕਰਕੇ ਜਾਣੇ। ਬਿਰਤੀ ਦੀ ਗੱਲ ਹੈ, ਦ੍ਰਿਸ਼ਟੀ ਦੀ ਗੱਲ ਹੈ। ਅਸਾਂ ਵੀ ਨਿਤ ਗੁਰੂ ਨਾਲ ਸਾਂਝ ਪਾਈ ਹੋਵੇਗੀ, ਲੇਕਿਨ ਆਮ ਤੌਰ ਤੇ ਸੰਸਾਰੀ ਪਦਾਰਥ ਮੰਗੇ ਹੋਣ। ਜਦੋਂ ਵੀ ਝੋਲੀ ਅੱਡੀ ਹੋਵੇਗੀ ਸੰਸਾਰ ਦੀਆਂ ਚੀਜ਼ਾਂ ਮੰਗੀਆਂ ਹੋਣਗੀਆਂ। ਹਾਲਾਂਕਿ ਅਰਦਾਸ ਰੋਜ਼ ਕਰਨੇ ਆ, ਉਹਦੇ 'ਚ ਤਾਂ ਇਹ ਪੜ੍ਹਨੇ ਆ, ਸਿੱਖਾਂ ਨੂੰ ਸਿੱਖੀ ਦਾਨ, ਰਹਿਤ ਦਾਨ, ਕੇਸ ਦਾਨ, ਵਿਵੇਕ ਦਾਨ, ਭਰੋਸਾ ਦਾਨ, ਵਿਸਾਹ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਇਹ ਤਾਂ ਤੁਹਾਡੀ ਪੱਕੀ ਅਰਦਾਸ ਹੈ ਨਾ, ਇਹਦੇ ਬਿਨਾਂ ਤੁਹਾਡੀ ਅਰਦਾਸ ਪੂਰੀ ਹੁੰਦੀ ਨਹੀਂ। ਇਹ ਤੋਂ ਬਾਅਦ ਤੁਸੀਂ ਜੋ ਮੰਗੀ ਜਾਓ, ਪੁੱਤਰ ਦਾਨ, ਕੋਠੀ ਦਾਨ, ਕਾਰ ਦਾਨ, ਜੋ ਮਰਜ਼ੀ ਮੰਗੀ ਜਾਓ, ਤੁਹਾਡੀ ਆਪਣੀ ਮਨਮੰਨੀ ਅਰਦਾਸ। ਜੋ ਗੁਰਮਤ ਦੀ ਅਰਦਾਸ ਆ ਉਹ ਤਾਂ ਇਹ ਹੈ ਕਿ ਸਿੱਖਾਂ ਨੂੰ ਸਿੱਖੀ ਦਾਨ, ਰਹਿਤ ਦਾਨ, ਕੇਸ ਦਾਨ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ, ਸਰਬੱਤ ਖਾਲਸਾ ਜੀ ਕੋ ਸੁਖਾਲੀ ਸਵਾਸੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ। ਸਾਡੀ ਤਾਂ ਮੰਗ ਇੱਥੇ, ਅਰਦਾਸ ਸਾਡੀ ਦਾ ਮੁੱਖ ਧੁਰਾ ਹੀ ਇੱਥੇ, ਗੁਰਸਿੱਖ ਦੀ ਮੰਗ ਹੀ ਇੱਥੇ ਖੜੀ। ਇੱਥੋਂ ਅਗਾਂਹ ਤਾਂ ਫਾਲਤੂ ਮੰਗਾਂ ਨੇ, ਬੇਕਾਰ ਦੀਆਂ ਮੰਗਾਂ ਨੇ, ਕਿਉਂਕਿ ਇਹਨਾਂ 'ਚ ਰਸ ਆ ਜਾਣਾ ਹੈ, ਦੂਜੀਆਂ ਮੰਗਾਂ ਨਾਲ ਕਈ ਵਾਰੀ ਬੇਰਸੀ ਪੈਦਾ ਹੋ ਜਾਂਦੀ। ਭਗਤ ਨਾਮਦੇਵ ਜੀ ਨੂੰ ਰਸ ਆਇਆ ਤੇ ਉਹ ਕਹਿੰਦੇ ਨੇ ਮੈਂ ਹੁਣ ਇਸ ਤੋਂ ਪਿਛਾਂ ਹਟਣ ਨੂੰ ਤਿਆਰ ਨਹੀਂ। ਪਾਛੇ ਬੌਰ ਨਾ ਆਵਣ ਪਾਵੋ, ਅੰਮ੍ਰਿਤ ਬਾਣੀ ਘੱਟਦੇ ਉਚਰੋ, ਪ੍ਰਭੂ ਦੀ ਬਾਤ, ਪ੍ਰਭੂ ਦੀ ਗੱਲ, ਪ੍ਰਭੂ ਦੀ ਬਾਣੀ ਮੈਂ ਆਪਣੇ ਹਿਰਦੇ ਵਿੱਚੋਂ ਉਚਰਦਾ ਹਾਂ। ਆਤਮ ਕੋ ਸਮਝਾਵੋ, ਆਪਣੇ ਮਨ ਨੂੰ ਸਮਝਾਈ ਰੱਖਦਾ, ਵੇਖੀ ਕਿਤੇ ਇਸ ਅਵਸਥਾ ਤੋਂ ਥੱਲੇ ਡਿੱਗਣਾ ਪਵੇ, ਇਸ ਅਵਸਥਾ ਤੋਂ ਪਿਛਾਂ ਨਾ ਡਿੱਗ ਪਵੇ, ਕਿਤੇ ਪਰਤ ਨਾ ਜਾਵੀ ਪਿਛਾਂ। ਬੜੀ ਮੁਸ਼ਕਲ ਨਾਲ ਕਹਿੰਦੇ ਨੇ ਬੱਜਰ ਕੁਠਾਰ ਮੋਹੇ ਹੈ ਛੀਨਾ, ਕਰ ਮਿੰਨਤ ਲੱਗ ਪਾਵੋ। ਇੱਥੇ ਇੱਕ ਸਾਖੀ ਦਾ ਜ਼ਿਕਰ ਛੋਟਾ ਜਿਹਾ, ਪਰਸ਼ੁਰਾਮ ਸੁਣਿਆ ਵੀ ਮੇਰਾ ਧਨਖ ਰਾਮ ਨੇ ਤੋੜ ਦਿੱਤਾ, ਉਹਨੇ ਕੁਹਾੜਾ ਚੁੱਕ ਲਿਆ, ਮੈਂ ਖੱਤਰੀ ਕੋਈ ਨਹੀਂ ਰਹਿਣ ਦੇਣਾ, ਮੈਂ ਛੱਤਰੀ ਸਾਰੇ ਮਾਰ ਦੇਣੇ। ਕੁਹਾੜਾ ਚੁੱਕ ਲਿਆ, ਘਬਰਾਹਟ ਪੈਦਾ ਹੋ ਗਈ ਛੱਤਰੀਆਂ ਵਿੱਚ। ਕੋਈ ਆਇਆ ਰਾਮ ਜੀ ਕੋਲ, ਕਹਿਣ ਲੱਗਾ ਭਗਵਾਨ ਬਚਾਓ, ਸਾਰੇ ਛੱਤਰੀ ਮਾਰ ਦੇਣੇ ਨੇ ਉਸ ਬ੍ਰਾਹਮਣ ਨੇ। ਉਹਨੇ ਕੁਹਾੜਾ ਚੁੱਕ ਲਿਆ, ਸ਼ਕਤੀਸ਼ਾਲੀ ਬੰਦਾ ਹੈ, ਜਿਹਦਾ ਧਨਖ ਸੰਸਾਰ ਦੇ ਬਹਾਦਰਾਂ ਕੋਲੋਂ ਚੁੱਕਿਆ ਨਹੀਂ ਜਾਂਦਾ ਸੀ, ਤੁਸਾਂ ਫੜ ਕੇ ਤੋੜ ਦਿੱਤਾ, ਹੁਣ ਉਹ ਔਖਾ ਹੋ ਗਿਆ, ਮੈਂ ਖੱਤਰੀ ਕੋਈ ਨਹੀਂ ਰਹਿਣ ਦੇਣਾ। ਰਾਮ ਕਹਿਣ ਲੱਗੇ ਕੁਝ ਨਹੀਂ ਹੁੰਦਾ, ਇਹ ਚਲੇ ਗਏ ਪਰਸ਼ੁਰਾਮ ਦੇ ਸਾਹਮਣੇ ਚਲੇ ਗਏ। ਪਰਸ਼ੁਰਾਮ ਨੇ ਕੁਹਾੜਾ ਚੁੱਕਿਆ, ਇਹਨੇ ਚਰਨ ਫੜ ਲਏ, ਰਾਮ ਜੀ ਨੇ ਉਹਨਾਂ ਦੇ ਚਰਨ ਫੜ ਲਏ। ਕਹਿਣ ਲੱਗੇ ਬ੍ਰਾਹਮਣ ਦੇਵਤਾ ਇੰਨੀ ਕਰੋਪੀ ਭੁੱਲ ਹੋ ਗਈ ਹੈ, ਬੱਚਿਆਂ ਕੋਲੋਂ ਨਹੀਂ ਹੋ ਜਾਂਦੀ, ਬੱਚੇ ਨਹੀਂ ਚੀਜ਼ਾਂ ਤੋੜ ਦਿੰਦੇ, ਤੁਹਾਡੇ ਬੱਚਿਆਂ ਕੋਲੋਂ, ਤੁਹਾਡੇ ਨਿਮਾਣੇ ਸੇਵਕਾਂ ਕੋਲੋਂ ਭੁੱਲ ਹੋ ਗਈ, ਗਲਤੀ ਹੋ ਗਈ, ਤੁਹਾਡੀ ਵਸਤੂ ਤੋੜ ਬੈਠੇ, ਤੁਹਾਡਾ ਉਹ ਗਾਂਢੀ ਧਨਖ ਮੇਰੇ ਕੋਲੋਂ ਗਲਤੀ ਨਾਲ ਟੁੱਟ ਗਿਆ, ਮੈਂ ਤੁਹਾਡੇ ਕੋਲ ਖਿਮਾ ਚਾਹੁੰਦਾ। ਇਹ ਨਿਮਰਤਾ ਦੇ ਬਚਨ, ਰਾਮ ਦੀ ਬੋਲੀ, ਨਿਮਰਤਾ ਦੇ ਬਚਨ। ਪਰਸ਼ੁਰਾਮ ਦਾ ਉੱਠਿਆ ਹੋਇਆ ਹੱਥ ਥੱਲੇ ਆਉਂਦਾ ਚਲਾ ਗਿਆ, ਕੁਹਾੜਾ ਧਰਤੀ ਤੇ ਆ ਲੱਗਾ, ਰਾਮ ਜੀ ਨੇ ਪੋਲੇ ਹੱਥਾਂ ਦੇ ਨਾਲ ਉਹ ਕੁਹਾੜਾ ਦੇ ਹੱਥੋਂ ਫੜ ਲਿਆ। ਇਹ ਸਾਖੀ ਬੜੀ ਪ੍ਰਸਿੱਧ ਹੈ ਕਿ ਬੜੀ ਨਿਮਰਤਾ ਤੇ ਪਿਆਰ ਨਾਲ ਰਾਮ ਜੀ ਨੇ ਉਹਦਾ ਕ੍ਰੋਧ ਸ਼ਾਂਤ ਕੀਤਾ। ਭਗਤ ਨਾਮਦੇਵ ਜੀ ਇੱਥੇ ਕਹਿੰਦੇ ਨੇ ਕਿ ਮੈਂ ਮਿੰਨਤ ਕਰਕੇ ਪੈਰੀ ਪੈ ਕੇ ਉਹ ਬੱਜਰ ਕੁਠਾਰ ਜਿਹੜਾ ਰਾਮ ਜੀ ਨੇ ਪਰਸ਼ੁਰਾਮ ਦੇ ਹੱਥੋਂ ਖੋਹ ਲਿਆ ਸੀ, ਮੇਰੇ ਤੇ ਜਿਹੜੀਆਂ ਤਾਕਤਾਂ ਨੇ ਤਬਾਹੀ ਮਚਾਈ ਹੋਈ ਸੀ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਗੁਰੂ ਕੀ ਬਖਸ਼ੀ ਨਿਮਰਤਾ ਨਾਲ ਮੈਂ ਉਹਨਾਂ ਦੀ ਤਾਕਤ ਖਤਮ ਕਰ ਦਿੱਤੀ, ਵਿਕਾਰਾਂ ਦੀ ਸ਼ਕਤੀ ਖਤਮ ਕਰਕੇ ਉਸੇ ਨਿਮਰਤਾ ਦੇ ਨਾਲ, ਪਿਆਰ ਦੇ ਨਾਲ ਮੈਂ ਉਹਨਾਂ ਨੂੰ ਆਪਣੇ ਜੀਵਨ ਚੋਂ ਬਾਹਰ ਕੱਢ ਦਿੱਤਾ ਹੈ, ਅੰਮ੍ਰਿਤ ਵਾਸਤੇ ਥਾਂ ਬਣਾ ਲਈ। ਬੱਜਰ ਕੁਠਾਰ ਉਹ ਖਤਰਨਾਕ ਕੁਹਾੜਾ, ਕੁਠਾਰ ਕੁਹਾੜੇ ਕੁਹਾੜੇ ਨੂੰ ਕਹਿੰਦੇ, ਮੋਹੇ ਹੈ ਛੀਨਾ ਮੈਂ ਖੋ ਲਿਆ, ਕਰ ਮਿੰਨਤ ਲੱਗ ਪਾਵੋ ਨਿਮਰਤਾ ਨਾਲ ਪਿਆਰ ਨਾਲ। ਤੇ ਹੁਣ ਤਾਂ ਮੇਰੀ ਸਾਂਝ ਕਿਹਨਾਂ ਨਾਲ ਬਣੀ ਹੈ ਰਸ ਲੈਣ ਵਾਸਤੇ, ਸੰਤਨ ਕੇ ਹਮ ਉਲਟੇ ਸੇਵਕ ਭਗਤਨ ਤੇ ਡਰ ਪਾਵੋ। ਰੱਬ ਦੇ ਪਿਆਰ ਵਾਲਿਆਂ ਦਾ ਹੀ ਅਦਬ ਕਰਦਾ, ਉਹਨਾਂ ਦਾ ਹੀ ਭੈ ਮੰਨਦਾ ਤੇ ਉਹਨਾਂ ਦਾ ਹੀ ਸੇਵਕ ਹਾਂ। ਮਾਇਆ ਜਿਸ ਦੇ ਵਿੱਚ ਆਮ ਤੌਰ ਤੇ ਬੰਦਾ ਫਸਿਆ ਬੇਰਸੀ ਪੈਦਾ ਕਰ ਪੈਂਦਾ, ਰੱਬ ਤੋਂ ਟੁੱਟ ਜਾਂਦਾ ਹੈ, ਤਤ ਰਸ ਤੋਂ ਟੁੱਟ ਜਾਂਦਾ। ਭਗਤ ਜੀ ਕਹਿੰਦੇ ਨੇ ਇਸ ਬੇਰਸੀ ਤੋਂ ਬਚਣ ਵਾਸਤੇ, ਇਹ ਸੰਸਾਰ ਤੇ ਤਬ ਹੀ ਛੂਟੋ ਜੋ ਮਾਇਆ ਨਾ ਲਪਟਾ। ਸੰਸਾਰ ਦੀਆਂ ਬੇਰਸੀਆਂ ਤੋਂ, ਛੋਟੇ ਛੋਟੇ ਰਸਾਂ ਤੋਂ ਪੈਦਾ ਹੋਣ ਵਾਲੀ ਬੇਰਸੀਆਂ ਤੋਂ ਬਚਣ ਦਾ ਇੱਕੋ ਤਰੀਕਾ ਹੈ ਕਿ ਮਾਇਆ ਦੇ ਚੱਕਰ ਵਿੱਚ ਨਾ, ਮਾਇਆ ਨਾਮ ਗਰਭ ਜੋਨ ਕਾ ਤੇ ਤਜ ਦਰਸ਼ਨ ਪਾਵੋ। ਇਹ ਜਿਹੜਾ ਮੁੜ ਮੁੜ ਕੇ ਜਨਮ ਲੈਣਾ ਹੈ ਨਾ, ਇਹ ਮਾਇਆ ਦਾ ਵੱਡਾ ਕੰਮ ਹੈ। ਸਿੱਟਾ ਇਹਦੇ ਚੱਕਰ ਚ ਪੈਣ ਦਾ ਮਤਲਬ ਹੀ ਹੈ ਕਿ ਮੁੜ ਮੁੜ ਕੇ ਜੰਮਣ ਵਿੱਚ ਆਉਣਾ, ਤੇ ਮੈਂ ਹੁਣ ਇਸ ਚੱਕਰ ਚ ਨਹੀਂ ਪੈਂਦਾ, ਇਹ ਚੱਕਰ ਛੱਡ ਕੇ ਮੈਂ ਪ੍ਰਭੂ ਦੇ ਦਰਸ਼ਨਾਂ ਚ ਲੀਨ ਹੋਣ ਦੀ ਚਾਹ ਲੈ ਕੇ ਅੱਗੇ ਵੱਧ ਰਿਹਾ। ਇਤ ਕਰ ਭਗਤ ਕਰੇ ਜੋ ਜਨ, ਜਿਹੜੇ ਇਸ ਤਰ੍ਹਾਂ ਭਗਤੀ ਕਰਦੇ ਨੇ ਨਾ,
ਦਿਨ ਭਾਉ ਸਗਲ ਚੁਕਾਈ ਹੈ ਉਹਨਾਂ ਨੂੰ ਵਿਕਾਰਾਂ ਦਾ ਡਰ ਨਹੀਂ ਰਹਿੰਦਾ, ਪਿਛੇ ਦਾ ਵਿਆਹ ਦਾ ਡਰ ਨਹੀਂ ਰਹਿੰਦਾ। ਕਹਿਤ ਨਾਮ ਦਿਓ ਬਾਹਰ ਕਿਆ ਭਰਮੋ, ਬਾਹਰ ਕੀ ਭਟਕਣਾ, ਬਾਹਰ ਰਸ ਨਹੀਂ ਹਨ, ਰਸ ਤੇਰੇ ਅੰਦਰ ਹੈ। ਬਾਹਰ ਕਿਆ ਭਰਮੋ, ਇਹ ਸੰਜਮ ਹਰ ਪਾਈ ਹੈ, ਰੱਬ ਨੂੰ ਮਿਲਣਾ ਹੀ, ਉਹਦੇ ਰਸ ਨੂੰ ਪ੍ਰਾਪਤ ਕਰਨਾ ਹੀ। ਖਿਮਾ ਕਰਨਾ ਸਾਧ ਸੰਗਤ, ਕਈ ਵਾਰੀ ਐਸਾ ਵੀ ਹੋਇਆ ਧਰਮ ਦੇ ਮਾਰਗ ਤੇ ਚੱਲੇ ਆ, ਰਸ ਨਹੀਂ ਮਿਲਿਆ, ਸਵਾਦ ਨਹੀਂ ਆਇਆ, ਆਨੰਦ ਨਹੀਂ ਆਇਆ, ਉਹਦਾ ਵੀ ਕਾਰਨ ਹੁੰਦਾ ਬਿਰਤੀ ਨਾਲ ਆਉਣ ਦੀ ਗੱਲ, ਬਿਰਤੀ ਨਾ ਟਿਕ ਸਕਣ ਦੀ ਗੱਲ। ਇੱਕ ਛੋਟੀ ਜੀ ਗੱਲ, ਕਹਿੰਦੇ ਨੇ ਕੋਈ ਸਾਧੂ ਆਇਆ, ਇਮਾਰਤ ਬਣ ਰਹੀ ਸੀ, ਇੱਕ ਬੰਦਾ ਪੱਥਰ ਤੋੜ ਰਿਹਾ, ਕਹਿਣ ਲੱਗਾ ਕੀ ਕਰਨਾ ਹੈ? ਉਹ ਕਹਿੰਦਾ ਤੈਨੂੰ ਦਿਸਦਾ ਨਹੀਂ ਅੰਨਾ ਹੈ, ਪੱਥਰ ਪਿਆ ਤੋੜਨਾ। ਸਾਧੂ ਮੁਸਕਰਾ ਕੇ ਅੱਗੇ ਲੰਘ ਗਿਆ, ਦੂਜੇ ਕੋਲ ਚਲਾ ਗਿਆ, ਕਹਿੰਦਾ ਕੀ ਪਿਆ ਕਰਨਾ? ਉਹ ਵੀ ਪੱਥਰ ਤੋੜ ਰਿਹਾ, ਕਹਿੰਦਾ ਕੀ ਪਿਆ ਕਰਨਾ? ਕਹਿੰਦਾ ਸੰਤ ਜੀ ਢਿੱਡ ਦਾ ਪੁਆੜਾ ਪਿਆ ਕਰਨਾ, ਪੇਟ ਦਾ ਪੁਆੜਾ ਪਿਆ ਕਰਨਾ, ਕਮਾਈ ਦਾ ਸਾਧਨ ਪਿਆ ਕਰਨਾ। ਹੱਸ ਕੇ ਅੱਗੇ ਲੰਘ ਗਿਆ, ਤੀਜੇ ਕੋਲ ਚਲੇ, ਕਹਿਣ ਲੱਗਾ ਪਿਆਰਿਆ ਕੀ ਪਿਆ ਕਰਨਾ? ਕਹਿਣ ਲੱਗਾ ਮਾਂ ਪੁੱਛੋ ਆਓ ਜੀ ਆਇਆਂ ਨੂੰ, ਇਹ ਮਹਾਰਾਜ ਭਗਵਾਨ ਦਾ ਘਰ ਬਣਾ ਰਹੇ ਹਾਂ, ਮੰਦਰ ਬਣਾ ਰਹੇ ਹਾਂ, ਰੱਬ ਦਾ ਘਰ ਬਣ ਰਿਹਾ, ਵੇਖੋ ਇੱਥੇ ਲੋਕੀ ਪੂਜਾ ਕਰਨਗੇ, ਇੱਥੇ ਰੱਬ ਦੀ ਗੱਲ ਕਰਨਗੇ। ਉਹ ਚਾਅ ਨਾਲ ਭਰਿਆ ਬੰਦਾ, ਹੱਸ ਪਿਆ ਸਾਧੂ, ਕਹਿਣ ਲੱਗਾ ਹੱਸਿਆ ਕਿਵੇਂ? ਕਹਿਣ ਲੱਗਾ ਬੰਦੇ ਤਿੰਨ ਨੇ ਤਿੰਨੇ ਹੀ ਪੱਥਰ ਤੋੜ ਰਹੇ, ਪਰ ਗੱਲ ਤਿੰਨਾਂ ਦੀ ਵੱਖਰੀ ਵੱਖਰੀ। ਇੱਕ ਕਹਿੰਦਾ ਢਿੱਡ ਦਾ ਪੁਆੜਾ ਪਿਆ ਕਰਨਾ, ਪੇਟ ਭਰਨ ਵਾਸਤੇ ਝੰਝਟ ਪਿਆ ਕਰਨਾ, ਧੰਦਾ ਪਿਆ ਕਰਨਾ। ਇੱਕ ਕਹਿੰਦਾ ਹੈ ਤੈਨੂੰ ਦਿਸਦਾ ਨਹੀਂ ਅੰਨਾ ਹੈ, ਪੱਥਰ ਤੋੜ ਰਹੇ, ਉਹਨੂੰ ਸਿਰਫ ਪੱਥਰ ਤੋੜਨੇ ਦਿਸਦੇ ਨੇ, ਉਹਨੂੰ ਢਿੱਡ ਭਰਨਾ ਦਿਸਦਾ ਹੈ, ਪਰ ਮੈਂ ਵਾਰਨੇ ਜਾਵਾਂ ਤੇਰੇ ਤੋਂ, ਤੋੜ ਤਾਂ ਤੂੰ ਵੀ ਪੱਥਰ ਰਹੇ ਆ, ਪਰ ਤੂੰ ਸ਼ਰਧਾ ਤੇ ਪਿਆਰ ਚ ਭਿਜਿਆ, ਤੂੰ ਇਹਦੇ ਵਿੱਚ ਰਸ ਲੈ ਰਹੇ, ਇਹਦੇ ਵਿੱਚ ਸਵਾਦ ਲੈ ਰਹੇ। ਮੈਂ ਬਹੁਤ ਬੰਦੇ ਐਸੇ ਵੇਖੇ ਨੇ, ਉਹਨਾਂ ਨੂੰ ਪਾਠ ਵੀ ਬੋਝ ਜਾਪਦਾ, ਉਹਨਾਂ ਨੂੰ ਬਾਣੀ ਤੇ ਕੀਰਤਨ ਵੀ ਬੋਝ ਜਾਪਦਾ, ਲੇਕਿਨ ਕੁਛ ਲੋਕ ਐਸੇ ਵੀ ਹੁੰਦੇ ਨੇ, ਉਹ ਮਾਲਕ ਦੀ ਬਖਸ਼ਿਸ਼ ਕੀਤੀ ਹੋਈ ਕਿਰਤ ਵਿਰਤ ਵਿੱਚੋਂ ਵੀ ਰਸ ਲੈ ਜਾਂਦੇ ਨੇ, ਕਿਉਂਕਿ ਉੱਥੇ ਵੀ ਰੱਬ ਨਾਲ ਰਤੇ ਰਹਿੰਦੇ, ਉਹ ਆਪਣੇ ਕਾਰ ਹਾਰ ਚ ਲੱਗੇ ਵੀ ਸਵਾਦ ਲੈ ਜਾਂਦੇ ਨੇ। ਰਸ ਲੈਣ ਦੀ ਬਿਰਤੀ ਹੋਣੀ ਚਾਹੀਦੀ ਹੈ, ਭਗਤ ਜੀ ਨੇ ਰਸ ਲਿਆ ਤੇ ਰਸ ਲੈਣ ਦੀ ਬਿਰਤੀ ਬਖਸ਼ਿਸ਼ ਕਹਿੰਦੇ ਨੇ। ਪਿਆਰ ਚ ਲੱਗੇ ਵੀ ਸਵਾਦ ਲੈ ਜਾਂਦੇ।

ਭਾਈ ਸਾਹਿਬ ਭਾਈ ਗੁਰਦਾਸ ਜੀ, ਗੁਰੂ ਘਰ ਦੇ ਵੇਦ ਵਿਆਸ ਆਪ ਦੱਸਦੇ ਹਨ ਕਿ ਵਾਹਿਗੁਰੂ ਅੱਖਰ ਚਾਰ ਅਕਸ਼ਰਾਂ ਨਾਲ ਮਿਲ ਕੇ ਬਣੇ। ਪਹਿਲਾ ਅੱਖਰ ਜੋ ਹੈ ਵਾ, ਦੂਸਰਾ ਅੱਖਰ ਹਾ, ਤੀਸਰਾ ਗਾ, ਚੌਥਾ ਰਾ। ਆਪ ਕਹਿੰਦੇ ਹਨ ਇਹ ਚਾਰੋਂ ਅਕਸ਼ਰ ਚਾਰ ਯੁਗਾਂ ਤੋਂ ਲਿੱਤੇ ਗਏ। ਪਹਿਲਾ ਅੱਖਰ ਸੱਤ ਯੁਗ ਤੋਂ, ਸੱਤ ਯੁਗ ਸਤਿਗੁਰ ਵਾਸਦੇਵ ਵਾਹ ਵਿਸ਼ਨਾ ਨਾਮ ਜਪਾ, ਵਾਹ ਅੱਖਰ ਲਿੱਤਾ ਹੈ ਭਗਵਾਨ ਵਾਸਦੇਵ ਤੋਂ। ਹਾ ਅੱਖਰ ਲਿੱਤਾ ਹੈ ਦੁਆਪਰ ਦੇ ਅਵਤਾਰ ਸ੍ਰੀ ਕ੍ਰਿਸ਼ਨ ਜੀ ਤੋਂ, ਹਰ ਕ੍ਰਿਸ਼ਨ ਹਰੀ ਤੋਂ। ਪਹਿਲਾ ਅੱਖਰ ਵਾਹ ਤੋਂ ਭਗਵਾਨ ਵਾਸਦੇਵ, ਦੂਸਰਾ ਅਕਸ਼ਰ

ਵਾਹਿਗੁਰੂ ਦਾ ਮੰਤਰ ਬਣੇ। ਸਾਧ ਸੰਗਤ ਬੋਲੋ ਸ੍ਰੀ। ਜੋ ਕਲ ਯੁਗ ਦੇ ਸਮੇਂ ਵਾਹਿਗੁਰੂ ਦਾ ਜਾਪ ਕਰੇਗਾ ਉਹ ਚਾਰੇ ਯੁਗਾਂ ਦੇ

0: ਅੱਖਾਂ ਹੀ ਬਾਲਕ ਹੈ। ਦਰਸ਼ਨ ਪਾ ਕੇ ਦੌਲਤਾਂ ਦਾ ਹੀ ਧਨ ਹੋ ਗਈ। ਸਤ ਸਿਖਤ ਬੋਲੋ
1: ਸ੍ਰੀ
0: ਵਧਾਈ ਦਿੱਤੀ ਸੀ। ਬਾਹਰ ਆਈ ਕੋਠੜੀ ਵਿੱਚੋਂ ਵਧਾਈ ਦਿੱਤੀ, ਮਹਿਤਾ ਜੀ ਵਧਾਇਓ

ਆਰੰਭ ਵਿੱਚ ਜਨਮ ਲਿੱਤਾ। ਮਹਿਤਾ ਕਾਲੂ ਨੇ ਸਮਾਂ ਲਿਖ ਲਿਆ ਔਰ ਜਦੋਂ ਸਵੇਰਾ ਹੋਇਆ ਅੰਮ੍ਰਿਤ ਵੇਲੇ ਪੰਡਿਤ ਹਰਦਿਆਲ ਦੇ ਘਰ ਗਿਆ ਔਰ ਕਹਿਣ ਲੱਗਾ ਰਾਤ ਮੇਰੇ ਘਰ ਬਾਲਕ ਹੋਇਆ।

ਸ਼ਹਿਰ ਦੇ ਆਰੰਭ ਵਿੱਚ ਜਦੋਂ ਪੰਡਿਤ ਹਰਦਿਆਲ ਨੇ ਆਪਣੀ ਜੋਤਿਸ਼ ਵਿਦਿਆ ਦੇ ਨਾਲ ਸਾਰੀ ਜਨਮ ਕੁੰਡਲੀ ਦਾ ਹਿਸਾਬ ਬਣਾ ਕੇ ਤਿਆਰ ਕੀਤਾ ਤੇ ਜਦੋਂ ਲਿਖਣ ਲੱਗਾ ਤੇ

ਮੈਂ ਸੰਸਾਰ ਨੂੰ ਕੀ ਜਪਾਵਾਂ। ਤਾਂ ਆਵਾਜ਼ ਆਈ ਉਸ ਜੋਤ ਵਿੱਚੋਂ, ਨਾਨਕ ਤੂੰ ਸੰਸਾਰ ਨੂੰ ਜਪਾਉਣਾ ਹੈ, ਜਗਤ ਜਲੰਦੇ ਨੂੰ ਠਾਰਨਾ ਹੈ ਇਹ ਉਪਦੇਸ਼ ਦੇ ਕੇ। ਉਸ ਜੋਤ ਵਿੱਚੋਂ ਆਵਾਜ਼ ਆਈ

ਜੀ ਵੱਡਾ ਸੁੱਖ ਹੈ। ਅਖੌਤੀ ਸੁੱਖਾਂ ਤੇ ਦੁੱਖਾਂ ਵਿੱਚ ਉਹਦਾ ਪੱਲਾ ਫੜੀ ਲੈਣ ਵਾਲਿਆਂ ਨੂੰ, ਜਿਨ੍ਹਾਂ ਨੇ ਉਹਦਾ ਪੱਲਾ ਛੱਡਿਆ ਨਹੀਂ, ਫੜੀ ਰੱਖਿਆ, ਪੱਲਾ ਫੜੀ ਰੱਖਣ ਵਾਲਿਆਂ ਨੇ ਬੜਾ ਸੁੱਖ ਪਾਇਆ, ਉਹਦੇ ਨਾਲ ਜੁੜੇ ਰਹਿਣ ਵਾਲਿਆਂ ਨੇ ਬੜਾ ਆਨੰਦ ਲਿਆ। ਐਸਾ ਆਨੰਦ ਜਿਹੜਾ ਤੱਤੀਆਂ ਤਵੀਆਂ ਤੇ ਬਹਿ ਕੇ ਵੀ ਤੋੜਿਆ ਤੇ ਭੰਨਿਆ ਨਹੀਂ ਜਾ ਸਕਿਆ, ਭੰਗ ਨਹੀਂ ਕੀਤਾ ਜਾ ਸਕਿਆ। ਸੜਦੀ ਤਪਦੀ ਰੇਤ ਸੀਸ ਤੇ ਪਾ ਕੇ ਵੀ ਜਿਸ ਆਨੰਦ ਨੂੰ ਭੰਗ ਨਹੀਂ ਕੀਤਾ ਜਾ ਸਕਿਆ, ਉਹ ਸੁੱਖ ਮਾਲਕ ਨਾਲ ਜੁੜੇ ਰਹਿਣ ਵਾਲਿਆਂ ਨੂੰ ਪ੍ਰਾਪਤ ਹੋਇਆ। ਮਾਲਕ ਨਾਲ ਟੁੱਟਿਆ ਬੰਦਾ ਸੁੱਖ ਨਹੀਂ ਲੈ ਸਕਦਾ। ਆਲੇ ਦੁਆਲੇ ਸੁੱਖ ਬਿਖਰੇ ਹੋਣਗੇ, ਫੈਲੇ ਹੋਣਗੇ, ਲੇਕਿਨ ਉਹ ਉਲਟਾ ਉਹਨਾਂ ਸੁੱਖ ਦੇ ਸਾਧਨਾਂ 'ਚ ਇਸ ਤਰ੍ਹਾਂ ਜਕੜਿਆ ਜਾਂਦਾ ਹੈ ਜਿਵੇਂ ਮੱਕੜੀ ਜਾਲਾ ਤਣਦੀ ਹੈ ਤੇ ਆਪ ਹੀ ਫਸ ਜਾਂਦੀ ਹੈ। ਗੁਰਮੁਖ ਨਿਰੰਕਾਰ ਦੀ ਰਜ਼ਾ ਵਿੱਚ ਆਪ ਕਰੇ ਸੱਚ ਅਲੱਖ ਅਪਾਰ, ਜੋ ਲਖਿਆ ਨਾ ਜਾ ਸਕਣ ਵਾਲਾ, ਵੇਖਿਆ ਨਾ ਜਾ ਸਕਣ ਵਾਲਾ ਵਾਹਿਗੁਰੂ ਹੈ, ਜੋ ਆਪ ਸਭ ਕੁਝ ਕਰਦਾ ਹੈ। ਉਹਦੇ ਦਰ ਦੇ ਉੱਤੇ ਢਹਿ ਪੈਂਦੇ ਨੇ, ਹਉ ਪਾਪੀ ਤੂੰ ਬਖਸ਼ਣਹਾਰ, ਤੇਰਾ ਭਾਣਾ ਸਭ ਕੁਛ ਹੋਵੇ, ਜੋ ਤੂੰ ਚਾਹੁੰਦਾ ਹੈ ਸੋ ਹੋਵੇ ਮੇਰੇ ਸਿਰ ਮੱਥੇ ਪ੍ਰਵਾਨ। ਬੰਦਾ ਹੁਕਮ ਮਨਾ ਕੇ ਬੜਾ ਰਾਜ਼ੀ ਹੁੰਦਾ, ਹੁਕਮ ਮਨਾਉਣ ਦਾ ਆਪਣਾ ਇੱਕ ਨਸ਼ਾ ਹੈ, ਲੇਕਿਨ ਹੁਕਮ ਮੰਨਣ ਵਿੱਚ ਜੋ ਮਸਤੀ ਹੈ ਨਾ, ਹੁਕਮ ਮਨਾਉਣ ਚੋਂ ਗੱਲ ਕੋਈ। ਵੈਸੇ ਵੀ ਤੁਸੀਂ ਦੇਖਣਾ, ਚਾਰ ਪੈਸੇ ਬੰਦਾ ਕਮਾਉਂਦਾ ਹੈ, ਮਜ਼ਾ ਆਉਂਦਾ, ਰਸ ਆਉਂਦਾ, ਸਵਾਦ ਆਉਂਦਾ, ਇਹਦਾ ਇੱਕ ਨਸ਼ਾ ਹੈ। ਬਲਕਿ ਕੁਝ ਲੋਕ ਜਿਹੜੇ ਕਮਾਉਣਾ ਨਹੀਂ ਜਾਣਦੇ ਉਹ ਖੋਹ ਵੀ ਲੈਂਦੇ, ਖੋਣ ਦਾ ਵੀ ਇੱਕ ਨਸ਼ਾ ਹੋਵੇਗਾ, ਲੇਕਿਨ ਹੱਥੋਂ ਦੇਣ ਦਾ ਆਪਣੀ ਕਿਸਮ ਦਾ ਨਸ਼ਾ ਹੈ, ਉਹ ਮਸਤੀ ਉਹਦਾ ਮੁਕਾਬਲਾ ਉਹ ਨਹੀਂ ਕਰ ਸਕਦਾ। ਜਿਸ ਬੰਦੇ ਕੋਲ ਕੁਝ ਹੋਵੇ ਤੇ ਉਹ ਦਿੰਦਾ ਹੈ ਨਾ ਜਿਸ ਵੇਲੇ ਹੱਥੋਂ, ਜੋ ਮਸਤੀ ਉਦੋਂ ਪ੍ਰਾਪਤ ਹੁੰਦੀ ਹੈ ਨਾ, ਉਹ ਖੋਣ ਤੇ ਲੈਣ ਵਿੱਚ ਨਹੀਂ। ਖੋਣ ਤੇ ਲੈਣ ਦਾ ਨਸ਼ਾ ਆਪਣਾ ਹੈ, ਲੇਕਿਨ ਦੇਣ ਦੀ ਮਸਤੀ ਆਪਣੀ ਹੈ, ਇਸ ਮਸਤੀ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਪਕੜ ਦੀ ਆਪਣੀ ਗੱਲ ਹੈ, ਤਿਆਗ ਦੀ ਆਪਣੀ ਗੱਲ ਹੈ। ਤਿਆਗ ਵਿੱਚ ਇੱਕ ਬਹੁਤ ਵੱਡੀ ਉੱਚੀ ਭਾਵਨਾ ਕੰਮ ਕਰਦੀ, ਮਨੁੱਖ ਆਤਮਕ ਤੌਰ ਤੇ ਮਹਿਸੂਸ ਕਰਦਾ ਹੈ ਕਿ ਮੈਂ ਆਮ ਪੱਧਰ ਤੋਂ ਉੱਚਾ ਉੱਠ ਗਿਆ। ਔਰ ਹੁੰਦਾ ਕੀ, ਮਨੁੱਖ ਆਪਣੀ ਪੱਧਰ ਤੋਂ ਥੱਲੇ ਡਿੱਗ ਪਵੇ ਤੇ ਜਾਨਵਰ ਹੈ, ਤੇ ਕਈ ਵਾਰੀ ਤੁਸੀਂ ਵੇਖਿਆ ਜਾਨਵਰ ਵੀ ਹੋਵੇ ਨਾ, ਜੇ ਉਹ ਆਪਣੇ ਆਮ ਸੁਭਾਅ ਤੋਂ ਉੱਚੀ ਗੱਲ ਕਰਨ ਲੱਗ ਪਵੇ ਨਾ। ਤੋਤੇ ਸ਼ੋਰ ਪਾਉਂਦੇ ਨੇ, ਲੇਕਿਨ ਇੱਕ ਤੋਤਾ ਅਗਰ ਰਾਮ ਰਾਮ ਜਪਣਾ ਸ਼ੁਰੂ ਕਰ ਦੇਵੇ ਤੇ ਉਹ ਰਾਖਵਾਂ ਹੋ ਜਾਂਦਾ। ਕੁੱਤੇ ਆਵਾਰਾ ਫਿਰਦੇ ਨੇ, ਲੇਕਿਨ ਇੱਕ ਪਹਿਰੇਦਾਰੀ ਤੇ ਖਲੋ ਜਾਵੇ ਤੇ ਉਹ ਵਫ਼ਾਦਾਰ ਕਹਾਉਂਦਾ ਹੈ, ਬਲਕਿ ਉਹਦੀ ਪੂਰੀ ਸੰਭਾਲ ਕੀਤੀ ਜਾਂਦੀ, ਕਿਉਂਕਿ ਉਹ ਆਪਣੇ ਪੱਧਰ ਤੋਂ ਉੱਚਾ ਉੱਠ ਗਏ। ਜਾਨਵਰ ਆਪਣੇ ਪੱਧਰ ਤੋਂ ਉੱਚਾ ਉੱਠ ਕੇ ਮਹਾਨ ਹੋ ਜਾਂਦਾ ਹੈ, ਤੇ ਬੰਦਾ ਆਪਣੇ ਪੱਧਰ ਤੋਂ ਥੱਲੇ ਕਿਉਂ ਆਵੇ। ਇਹ ਜਿਸ ਵੇਲੇ ਰਜ਼ਾ ਵਿੱਚ ਆਉਂਦਾ ਤੇ ਸਮਝ ਲਓ ਮਨੁੱਖਤਾ ਤੋਂ ਵੀ ਉੱਚਾ ਉੱਠ ਗਿਆ। ਮਨੁੱਖ ਚੰਗਾ ਹੈ, ਇਨਸਾਨੀਅਤ ਦਾ ਆਪਣਾ ਇੱਕ ਪੱਧਰ ਹੈ, ਲੇਕਿਨ ਜਿਸ ਵੇਲੇ ਮਨੁੱਖ ਰੱਬ ਨਾਲ ਜੁੜਦਾ ਹੈ ਤੇ ਇਨਸਾਨੀਅਤ ਦੇ ਪੱਧਰ ਤੋਂ ਉੱਚਾ ਉੱਠ ਕੇ ਦੇਵਤਾਪਣ ਤੋਂ ਅੱਗੇ ਉੱਠ ਕੇ ਰੱਬ ਦਾ ਰੂਪ ਹੁੰਦਾ ਚਲਾ ਜਾਂਦਾ, ਉਹਦੀ ਇੱਕ ਆਪਣੀ ਗੱਲ ਹੈ। ਉਸੇ ਅਵਸਥਾ ਵਿੱਚ ਮਨੁੱਖ ਜਿਹੜਾ ਆਮ ਹੁਕਮ ਮਨਾ ਕੇ ਰਾਜ਼ੀ ਹੈ ਨਾ, ਗੁਰਮੁਖ ਹੁਕਮ ਮੰਨਣ ਵਿੱਚ ਸਵਾਦ ਲੈਂਦਾ, ਉਹਦੇ ਵਿੱਚੋਂ ਰਸ ਤੇ ਮਸਤੀ ਲੈਂਦਾ। ਮਹਾਰਾਜ ਕਹਿੰਦੇ ਨੇ ਤੇਰਾ ਭਾਣਾ ਸਭ ਕੁਛ ਹੋਵੇ, ਆਖਿਰ ਤਾਂ ਜੋ ਕੁਝ ਹੁੰਦਾ ਪਿਆ ਜੋ ਤੈਨੂੰ ਚੰਗਾ ਲੱਗਦਾ ਸੋਈ ਹੋ। ਤੇ ਜਿਹੜੇ ਲੋਕ ਮਨ ਦੇ ਪਿੱਛੇ ਲੱਗਦੇ ਨੇ ਐਵੇਂ ਆਪਣਾ ਆਪ ਦਾ ਨਾਸ ਮਾਰਦੇ ਨੇ। ਮਨ ਹੱਠ ਕੀ ਚਾਹੇ ਅੰਤ ਵਿਗੋਵੇ, ਮਨਮੁਖ ਕੀ ਮਤ ਕੂੜ ਵਿਆਪੀ, ਬਿਨ ਹਰ ਸਿਮਰਨ ਪਾਪ ਸੰਤਾਪੀ, ਪ੍ਰਿਥੀ ਚੰਦ ਬਣ ਜਾਂਦਾ ਉਹ ਬੰਦਾ। ਜਿਹੜਾ ਮਨ ਦੀ ਮਤ ਪਿੱਛੇ ਲੱਗਦਾ ਉਹ ਪ੍ਰਿਥੀ ਚੰਦ ਹੋ ਜਾਂਦਾ, ਤੇ ਜਿਹੜਾ ਗੁਰੂ ਕੀ ਮਤ ਨੂੰ ਸਿਰ ਮੱਥੇ ਧਾਰਨ ਕਰ ਲੈਂਦਾ ਹੈ ਉਹ ਛੋਟਾ ਵੀ ਗੁਰੂ ਅਰਜਨ ਦੇਵ ਹੋ ਜਾਂਦਾ। ਦੋਵਾਂ ਚ ਫਰਕ ਕੀ ਹੈ, ਉਸ ਵੱਡੇ ਤੇ ਇਸ ਛੋਟੇ ਚ, ਸੰਸਾਰੀ ਪੱਧਰ ਤੋਂ ਉਮਰਾਂ ਦੇ ਲਿਹਾਜ਼ ਤੋਂ, ਉਹ ਵੱਡਾ ਹੈ ਇਹ ਛੋਟਾ ਹੈ, ਫਰਕ ਕਿੰਨਾ ਹੈ, ਇਹ ਬਹੁਤ ਉੱਚਾ ਹੈ, ਇਹ ਛੋਟਾ ਬਹੁਤ ਵੱਡਾ ਹੈ, ਕਿਉਂਕਿ ਛੋਟਾ ਹੋਣਾ ਆ ਗਿਆ। ਰਜ਼ਾ ਵਿੱਚ ਆ ਜਾਣਾ ਵੇਖਣ ਨੂੰ ਲੱਗਦਾ ਕਿ ਬੰਦਾ ਛੋਟਾ ਹੋ ਗਿਆ, ਹੁਕਮ ਮੰਨਣ ਲੱਗ ਪਿਆ ਮਤਲਬ ਛੋਟਾ ਹੋ ਗਿਆ, ਨਹੀਂ ਬਹੁਤ ਵੱਡਾ ਹੋ ਗਿਆ। ਮਾਲਕ ਦੀ ਰਜ਼ਾ ਮੰਨਣ ਵਾਲਾ, ਗੁਰੂ ਦਾ ਹੁਕਮ ਮੰਨਣ ਵਾਲਾ ਬਹੁਤ ਉੱਚਾ ਉੱਠ ਜਾਂਦਾ, ਇਨਸਾਨੀਅਤ ਦੇ ਪੱਧਰ ਤੋਂ ਵੀ ਬਹੁਤ ਉੱਚਾ ਉੱਠ ਜਾਂਦਾ। ਤੇ ਜਦੋਂ ਬੰਦਾ ਲਾਲਚ ਦੇ ਵੱਸ ਹੋ ਜਾਂਦਾ ਹੈ, ਮਨ ਦੀ ਮਤ ਦੇ ਪਿੱਛੇ ਲੱਗਦਾ ਹੈ, ਉਦੋਂ ਇਨਸਾਨੀਅਤ ਦੇ ਪੱਧਰ ਤੋਂ ਥੱਲੇ ਉੱਤਰ ਜਾਂਦਾ ਹੈ, ਜਾਨਵਰਾਂ ਵਾਲੇ ਪੱਧਰ ਤੇ ਚਲਾ ਜਾਂਦਾ। ਉਸ ਵੇਲੇ ਟਾਕਰਾ ਕਰਕੇ ਵੇਖਣਾ ਪੈਂਦਾ ਇਹਨਾਂ ਦੋਹਾਂ ਚੋਂ ਠੀਕ ਕਿਹੜਾ।
ਮੰਨਣਾ ਪਏਗਾ ਰਜ਼ਾ ਮੰਨਣ ਵਾਲਾ ਵਧੀਆ। ਧੰਨ ਗੁਰੂ ਅਰਜਨ ਸਾਹਿਬ ਤੋਂ ਚੰਗਾ ਰਜ਼ਾ ਮੰਨਣ ਵਾਲਾ ਧਰਤੀ ਤੇ ਅਜੇ ਪੈਦਾ ਨਹੀਂ ਹੋਇਆ। ਰਜ਼ਾ ਚ ਰਾਜ਼ੀ ਰਹਿਣ ਦੀ ਗੱਲ ਇਹ ਨਿਰੀ ਆਪਾਂ ਜਿਹੜੀ ਸ਼ਹੀਦੀ ਵਾਲੇ ਦਿਨ ਦੀ ਗੱਲ ਕਰਨੇ ਆ ਕਿ ਉਸ ਖਿੜੇ ਮੱਥੇ ਸਾਰੇ ਦੁੱਖਾਂ ਨੂੰ ਸਹਿਣ ਦੀ ਅਵਸਥਾ ਨੂੰ ਨਮਸਕਾਰ ਕਰੀਏ, ਮੱਥਾ ਟੇਕੀਏ ਉਹ ਆਪਣੀ ਥਾਂ ਤੇ ਨਹੀਂ। ਸ਼ੁਰੂ ਤੋਂ ਹੀ ਹੁਕਮ ਮੰਨਣ ਦੀ ਗੱਲ ਹੈ, ਸ਼ੁਰੂ ਤੋਂ ਹੀ ਰਜ਼ਾ ਚ ਰਹਿਣ ਦੀ, ਗੁਰੂ ਕੀ ਰਜ਼ਾ ਚ ਰਹਿਣ ਦੀ, ਬਾਪ ਦੀ ਰਜ਼ਾ ਚ ਰਹਿਣ ਦੀ ਇਹ ਅਵਸਥਾਵਾਂ ਹੁੰਦੀਆਂ। ਜਿਸ ਬੰਦੇ ਨੂੰ ਬਾਪ ਦੀ ਰਜ਼ਾ ਮੰਨਣੀ ਨਹੀਂ ਆਈ, ਬਾਪ ਦਾ ਹੁਕਮ ਮੰਨਣਾ ਨਹੀਂ ਆਇਆ, ਜਿਸ ਨੂੰ ਉਸਤਾਦ ਦਾ ਹੁਕਮ ਮੰਨਣਾ ਨਹੀਂ ਆਇਆ, ਉਹ ਫਿਰ ਗੁਰੂ ਕੇ ਹੁਕਮ ਵਿੱਚ ਵੀ ਕੋਈ ਨਹੀਂ ਆਉਂਦਾ ਕਿਸੇ ਵੇਲੇ। ਤੇ ਜਿਹੜਾ ਗੁਰੂ ਕੇ ਹੁਕਮ ਚ ਨਹੀਂ ਆਉਂਦਾ ਉਹ ਪਾਰਬ੍ਰਹਮ ਦੀ ਰਜ਼ਾ ਚ ਕਦੋਂ ਆਇਆ? ਆਪਣੀ ਆਪਣੀ ਅਵਸਥਾ ਵਿੱਚ ਜਿਹਦਾ ਜੋ ਅਧਿਕਾਰ ਬਣਦਾ ਹੈ ਉਹਦੀ ਰਜ਼ਾ ਚ ਰਹਿਣ ਚ ਬੜਾ ਸਵਾਦ ਹੈ। ਬੱਚਾ ਉਹ ਲਾਇਕ ਹੋਣਹਾਰ ਹੈ ਜਿਹੜਾ ਬਾਪ ਦੀ ਆਗਿਆ ਮੰਨ। ਧੰਨ ਗੁਰੂ ਅਰਜਨ ਸਾਹਿਬ ਤੂੰ ਬਾਪ ਦੀ ਵੀ ਆਗਿਆ ਮੰਨ। ਲਾਹੌਰ ਚਲਾ ਜਾ, ਸਤਵਚਨ ਜੀ ਲਾਹੌਰ ਚਲੇ ਜਾਂਦੇ। ਉਹ ਕਹਿੰਦਾ ਮੈਂ ਕਿਉਂ ਜਾਵਾਂ? ਵੱਡਾ ਕਹੇਗਾ ਮੈਂ ਨਹੀਂ ਜਾਂਦਾ, ਕਿਉਂਕਿ ਮਨ ਦੀ ਮਤ ਮਗਰ ਲੱਗਾ, ਉਹ ਸੰਸਾਰੀ ਸੁੱਖਾਂ ਦੇ ਮਗਰ ਲੱਗਾ ਹੈ, ਪਦਾਰਥ ਇਕੱਠੇ ਕਰਨ ਦੀ ਦੌੜ ਚ ਪਿਆ ਹੈ, ਭੱਠਿਆਂ ਦਾ ਮਾਲਕ ਹੈ, ਜਗੀਰਾਂ ਦਾ ਮਾਲਕ ਹੈ, ਉਹ ਸਾਰੇ ਕੁਝ ਦਾ ਚਾਰਜ ਉਹਦੇ ਕੋਲ ਹੁੰਦੇ ਆ, ਸਾਰਾ ਲੇਖਾ ਪੱਤਾ ਰੁਪਈਆ ਕੋਲ ਹੁੰਦੇ ਆ, ਬੜੀ ਪਕੜਾ ਹੈ, ਇਹ ਨਹੀਂ ਮੈਂ ਹੱਥੋਂ ਛੱਡਣਾ। ਲੇਕਿਨ ਬੜੀ ਬੇਸਵਾਦੀ ਪੈਦਾ ਕਰ ਰੱਖੀ, ਬੜੀ ਬੇਰਸੀ ਆਪਣੇ ਜੀਵਨ ਚ ਪੈਦਾ ਕਰ ਰੱਖੀ, ਅੱਠੇ ਪੈਰ ਦੀ ਕਲਪਨਾ ਹੈ ਘਰ ਵਿੱਚ। ਇਧਰਲੇ ਪਾਸੇ ਜੋ ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋਰੇ। ਜ਼ਿੰਦਗੀ ਪਰ ਰਜ਼ਾ ਵਿੱਚ ਮਾਨ ਮੋਹ ਅਰ ਲੋਭ ਵਿਕਾਰਾ ਪੀਓ ਚੀਤ ਨਾ ਕਾਲੇ। ਮਾਨ ਨਹੀਂ ਕਰਨਾ, ਮੋਹ ਨਹੀਂ ਕਰਨਾ, ਲੋਭ ਨਹੀਂ ਕਰਨਾ, ਵਿਕਾਰ ਨੂੰ ਨੇੜੇ ਨਹੀਂ ਲੱਗਣ ਦੇਣਾ, ਹੋਰ ਕੁਝ ਵੀ ਚਿੱਤ ਚ ਨਹੀਂ ਆਉਣ ਦੇਣਾ। ਨਾਮ ਰਤਨ ਗੁਣਾ ਹਰ ਵਣਜੇ ਲਾਦ ਵੱਖਰ ਲੈ ਚਾਲਿਓ। ਜੋ ਮਾਲਕ ਨੇ ਝੋਲੀ ਚ ਪਾਇਆ ਉਹ ਸਭ ਤੋਂ ਕੀਮਤੀ, ਨਾਮ ਦਾ ਦਾਨ ਲੈ ਕੇ ਇਹਦੇ ਵਿੱਚ ਪ੍ਰਸੰਨ ਹੈ। ਲਾਦ ਵੱਖਰ ਲੈ ਚਾਲਿਓ ਸੇਵਕ ਕੀ ਓੜਕ ਨਿਭੀ ਪ੍ਰੀਤ। ਸਾਰਾ ਜੀਵਨ ਗੁਰੂ ਕੇ ਪਿਆਰ ਵਿੱਚ, ਪ੍ਰਭੂ ਦੇ ਪਿਆਰ ਚ ਨਿਭਾ ਦਿੱਤਾ। ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁੱਖ ਨੀ ਮੋਰਿਓ। ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਹਿਰਦੇ ਘਰ ਚ ਸਹਿਜ ਤੇ ਆਨੰਦ ਟਿਕਿਆ ਰਿਹਾ। ਜਿੱਥੇ ਵੀ ਹੁਕਮ ਹੋਇਆ ਭੱਜ ਕੇ ਉੱਥੇ ਪਹੁੰਚ ਗਏ। ਉਠੋ ਆਹੂ ਕੋ ਦੌਰ ਆਗਿਆ ਮੈਂ ਭੂਖ, ਸੋਈ ਕਰ ਸੂਖਾ ਸੋਗ ਹਰਖ ਨਹੀਂ ਜਾਣਿਓ। ਜੋ ਜੋ ਹੁਕਮ ਭੈਓ ਸਾਹਿਬ ਕਾ ਸੋ ਮਾਥੇ ਲੈ ਮੰਨ। ਬੜਾ ਆਨੰਦ ਹੋਵੇਗਾ ਇਸ ਗੱਲ ਵਿੱਚ, ਜੇ ਨਹੀਂ ਇੱਕ ਵਕਤ ਅੰਨ ਵੀ ਨਹੀਂ ਰਿਹਾ ਤਾਂ ਘਰ ਦੇ ਬਰਤਨ ਵੇਚ ਕੇ, ਬਸਤਰ ਵੇਚ ਕੇ, ਘੁੰਮਣੀਆਂ ਦਾ ਪ੍ਰਸ਼ਾਦ ਵੀ ਚੱਲਦਾ ਰਿਹਾ ਤਾਂ ਵੀ ਪਰਵਾਹ ਨਹੀਂ, ਖੇੜਾ ਬਣਿਆ ਰਹੇ, ਪੂਜਾ ਸਾਰੀ ਉਧਰ ਚਲੀ ਜਾਵੇ ਪਰਵਾਹ ਨਹੀਂ, ਸੇਵਾ ਸਾਰੀ ਇੱਧਰ ਆ ਜਾਵੇ, ਇਸੇ ਚ ਆਨੰਦ ਹੈ। ਸੇਵਾ ਇੱਧਰ ਆਉਣੀ ਚਾਹੀਦੀ ਹੈ, ਪੂਜਾ ਜਿਹਦੀ ਮਰਜ਼ੀ ਲੈ ਜਾਵੇ, ਧਨ ਜਿਹਦੀ ਮਰਜ਼ੀ ਲੈ ਜਾਵੇ, ਤੇ ਸੇਵਾ ਵਿੱਚ ਰੱਤੇ ਹੋਏ। ਬੁੱਲੇ ਸ਼ਾਹ ਗਿਆ ਸੀ ਨਾ ਦਰਸ਼ਨ ਕਰਨ, ਗਿਆ ਹੈ, ਵੇਖਿਆ ਮਾਇਆ ਦੀ ਰੇਲ ਪੇਲ ਤਾਂ ਕੋਈ ਨਹੀਂ, ਪਰ ਇੱਕ ਗੱਲ ਬੜੀ ਵਧੀਆ, ਸਰੋਵਰ ਦੇ ਪੌੜਾਂ ਚ ਇੱਟਾਂ ਲੱਗ ਰਹੀਆਂ, ਲੰਗਰ ਚੱਲ ਰਿਹਾ, ਤੇ ਜਿਸ ਵੇਲੇ ਮੱਥਾ ਟੇਕਣ ਗਿਆ ਮਹਾਰਾਜ ਦੀ ਹਜ਼ੂਰੀ ਚ, ਉੱਥੇ ਕੀਰਤਨ ਵੀ ਹੋ ਰਹੇ, ਉਹ ਕੀਰਤਨ ਦੀਆਂ ਮਸਤੀਆਂ ਵੇਖੀਆਂ ਜਿਹੜੀਆਂ ਅੱਜ ਤੱਕ ਕਾਇਮ ਨੇ, ਉਸ ਵੇਲੇ ਦੀਆਂ ਮਸਤੀਆਂ ਅੱਜ ਤੱਕ ਕਾਇਮ ਨੇ। ਠਾਕੁਰ ਰਵਿੰਦਰਨਾਥ ਯੁੱਗ ਦੇ ਮਹਾਨ ਫਿਲਾਸਫਰ ਗਏ, ਕਹਿਣ ਲੱਗੇ ਐਵੇਂ ਲੋਕੀ ਕਹਿੰਦੇ ਨੇ, ਅਗਰ ਫਰਦੋਸ ਬਰਜ ਮੀ ਅਸਤ ਹਮੀ ਅਸਤ ਹਮੀ ਅਸਤ ਹਮੀ ਅਸਤ, ਉਹ ਕਸ਼ਮੀਰ ਨੂੰ ਕਹਿੰਦੇ ਨੇ, ਕਹਿੰਦੇ ਨੇ ਗਲਤ ਕਹਿੰਦੇ ਨੇ, ਸਵਰਗ ਕਿਸੇ ਨੇ ਵੇਖਣਾ ਤੇ ਆ ਪਿਆ। ਧੰਨ ਗੁਰੂ ਅਰਜਨ ਸਾਹਿਬ ਦਾ ਕਾਇਮ ਕੀਤਾ ਸਵਰਗ ਤਾਂ ਇੱਥੇ ਹੈ, ਹਰੀਦਾਸ ਕਹਿੰਦੇ ਨੇ, ਕਹਿੰਦੇ ਨੇ ਹਰੀ ਮੰਦਿਰ ਬੈਕੁੰਠ ਕੋ ਤੋਲਿਓ ਹਰੀ ਹਰੀਦਾਸ। ਹਰੀਦਾਸ ਕਹਿੰਦੇ ਨੇ ਰੱਬ ਨੇ ਇੱਕ ਵਾਰੀ ਐਸਾ ਕੀਤਾ, ਤਕੜੀ ਦੇ ਦੋ ਛਾਬਿਆਂ ਚ ਪਾ ਕੇ ਇੱਕ ਪਾਸੇ ਬੈਕੁੰਠ ਰੱਖ ਦਿੱਤਾ, ਇੱਕ ਪਾਸੇ ਹਰਿਮੰਦਰ ਰੱਖ ਦਿੱਤਾ। ਕਹਿੰਦੇ ਨੇ ਗੌਰਾ ਸੋ ਧਰਤੀ ਰਹਿਓ ਹੌਰਾ ਚੜਿਓ ਆਕਾਸ਼। ਇਹਨਾਂ ਦੋਵਾਂ ਜਿਹੜਾ ਭਾਰਾ ਸੀ ਉਹ ਧਰਤੀ ਤੇ ਰਹਿ ਗਿਆ ਹਰਿਮੰਦਰ ਸਾਹਿਬ, ਤੇ ਬੈਕੁੰਠ ਕਿਉਂਕਿ ਬਹੁਤ ਹੌਲਾ ਸੀ ਉਹ ਆਕਾਸ਼ਾਂ ਚ ਰਹਿ ਗਿਆ, ਉਹ ਛਾਬਾ ਉੱਪਰ ਉੱਠ ਗਈ। ਬੁੱਲੇ ਸ਼ਾਹ ਨੇ ਉਸ ਹਰਿਮੰਦਰ ਚ ਬੈਠ ਕੇ ਸਵਾਦ ਲਿਆ, ਰਸ ਲਿਆ, ਆਨੰਦ ਲਿਆ।
ਤੇ ਜਿਸਲੇ ਨਿਕਲਿਆ ਨਾ ਬਾਹਰ ਝੂਮਦਾ ਝੂਮਦਾ, ਕਹਿੰਦਾ ਇੱਟ ਖੜਕੇ ਦੁੱਕੜ ਵੱਜੇ, ਨਾਲੇ ਤੱਪੇ ਚੁੱਲ੍ਹਾ, ਨਾਲੇ ਮੇਰਾ ਸਤਿਗੁਰ ਰਾਜੀ ਤੇ ਨਾਲੇ ਰਾਜੀ ਬੁੱਲਾ। ਸਵਾਦ ਆ ਗਿਆ ਕਹਿੰਦਾ ਇੱਥੇ ਆ, ਨਾਲੇ ਤਾਂ ਕਹਿੰਦਾ ਢੋਲਕਾ ਛਹਿਣੇ ਖੜਕਦੇ ਨੇ, ਸੰਗੀਤ ਪਿਆ ਚੱਲਦਾ, ਨਾਲੇ ਉਸਾਰੀਆਂ ਲੱਗੀਆਂ ਹੋਈਆਂ ਨੇ। ਉਸਾਰੀ ਬਹੁਤ ਵੱਡੀ ਗੱਲ, ਕੁਝ ਬਣ ਰਿਹਾ, ਕੁਝ ਉਸਰ ਰਿਹਾ, ਕੰਸਟਰਕਟਿਵ ਗੱਲ ਚੱਲ ਰਹੀ। ਕਹਿੰਦਾ ਇਧਰਲੇ ਪਾਸੇ ਕੁਝ ਉਸਰ ਰਿਹਾ ਹੈ, ਕੁਝ ਗਾਇਆ ਜਾ ਰਿਹਾ, ਆਤਮਕ ਉਸਾਰੀ ਵੀ ਹੋ ਰਹੀ, ਨਾਲੇ ਕਹਿੰਦਾ ਸਰੀਰਕ ਉਸਾਰੀ ਦੀ ਗੱਲ ਵੀ ਹੈ, ਲੰਗਰ ਵੀ ਚੱਲਦਾ ਪਿਆ, ਚੁੱਲ੍ਹੇ ਵੀ ਤਪਦੇ ਪਏ ਨੇ। ਕਹਿੰਦੇ ਨੇ ਇਹਦੇ ਚ ਹੋਰ ਕੀ ਲੈਣਾ, ਇਹ ਤਿੰਨੇ ਕੰਮ ਚੱਲਦੇ ਰਹਿਣ, ਤਿੰਨੇ ਪੱਖ ਦੀ ਉਸਾਰੀ ਹੁੰਦੀ ਰਹੇ, ਆਤਮਕ ਉਸਾਰੀ, ਸਰੀਰਕ ਉਸਾਰੀ, ਸੰਸਾਰਕ ਉਸਾਰੀ। ਧੰਨ ਗੁਰੂ ਅਰਜਨ ਸਾਹਿਬ, ਤੇਰੇ ਦਰ ਤੇ ਤਿੰਨੇ ਉਸਾਰੀਆਂ ਚੱਲਦੀਆਂ। ਉਹ ਤਿੰਨਾਂ ਉਸਾਰੀਆਂ ਨੂੰ ਕਰਦੇ ਹੋਏ, ਕਿਉਂਕਿ ਜਿਹੜਾ ਬੰਦਾ ਝੋਰਿਆਂ ਚ ਪੈ ਜਾਵੇ ਉਸਾਰਦਾ ਨੀ, ਫਿਰ ਉਟਾਉਂਦਾ, ਤੇ ਸ਼ੁਕਰ ਚ ਪਏ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਸ਼ੁਕਰ ਦਾ ਸਬਕ ਦਿੰਦੇ ਨੇ, ਆਪਾਂ ਪੜ੍ਹਦੇ ਹਾਂ। ਹਰ ਕਾ ਨਾਮ ਹਿਰਦੈ ਨਿਤ ਧਿਆਈ, ਕੁਝ ਲੋਕ ਐਸੇ ਵੀ ਹੁੰਦੇ ਜਿਹੜੇ ਕਹਿੰਦੇ ਨੇ ਇਹ ਵੀ ਮਾਲਕ ਦੀ ਰਜ਼ਾ ਵਿੱਚ, ਜਿਹੜਾ ਗੁਰਦੁਆਰੇ ਨਹੀਂ ਆਇਆ ਜਾਂਦਾ, ਅੰਮ੍ਰਿਤ ਵੇਲੇ ਨਹੀਂ ਉੱਠਾਂਦਾ, ਐਸੀ ਗੱਲ ਨਹੀਂ। ਰੀਝ ਤਾਂ ਕਰ, ਤੂੰ ਅਰਦਾਸ ਤਾਂ ਕਰ। ਧੰਨ ਗੁਰੂ ਅਰਜਨ ਸਾਹਿਬ ਅਰਦਾਸ ਕਰਦੇ, ਅਰਦਾਸ ਸਾਡੀ ਝੋਲੀ ਪਾਉਂਦੇ ਨੇ। ਹਰ ਕਾ ਨਾਮ ਹਿਰਦੈ ਨਿਤ ਧਿਆਈ, ਪ੍ਰਭੂ ਦਾ ਨਾਮ ਨਿਤ ਹਿਰਦੇ ਜਿੱਤੇ ਆਉਂਦਾ ਰਵਾਂ, ਕਿਉਂਕਿ ਇਹਦੀ ਬਰਕਤ ਇਹ ਪਵੇਗੀ ਕਿ ਸੰਗੀ ਸਾਥੀ ਸਗਲ ਤਰਾਈ, ਗੁਰੂ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸਦਾ ਸਮਾਲੇ। ਫਿਰ ਉਹ ਅਵਸਥਾ ਵੀ ਆ ਜਾਵੇਗੀ, ਤੇਰਾ ਕੀਆ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਮੈਂ ਤਾਂ ਮੰਗਦਾ ਤੇਰੇ ਕੋਲੋਂ ਨਾਮ, ਇਹ ਮੰਗਣੋ ਮੈਂ ਤੇਰੀ ਹਜ਼ਾਰੀ ਉਡੀਕਣੀ, ਵੀ ਤੂੰ ਨਾਮ ਕਦੋਂ ਦੇਵੇਂਗਾ, ਇਹ ਤਾਂ ਮੇਰੀ ਮੰਗ ਹੈ। ਝੋਲੀ ਮੈਂ ਫੈਲਾਵਾਂਗਾ, ਪਾ ਦੇਵੇਂ ਤੇਰੀ ਰਜ਼ਾ, ਦੁੱਖ ਪਾ ਦੇਵੇਂ, ਸੁੱਖ ਪਾ ਦੇਵੇਂ ਸੰਸਾਰੀ ਪੱਧਰ ਦਾ, ਪਰ ਨਾਮ ਵਿੱਚ ਜੋ ਸੁੱਖ ਮੈਂ ਲੈਣਾ ਹੈ ਉਹ ਮੈਂ ਮੰਗਾਂਗਾ ਜੀ। ਉਹ ਮੰਗਿਆ ਜਾ ਰਿਹਾ, ਔਰ ਭੁੱਖਾਂ ਵਿੱਚ, ਦੁੱਖਾਂ ਵਿੱਚ, ਤੋਟਿਆਂ ਵਿੱਚ, ਘਾਟਿਆਂ ਵਿੱਚ, ਸੰਸਾਰੀ ਪੱਧਰ ਤੋਂ ਵੇਖੇ ਜਾਂਦੇ ਘਾਟਿਆਂ ਵਿੱਚ, ਉਹ ਅਵਸਥਾ ਟਿੱਕੀ ਹੋਈ ਕਿ ਮਾਲਕ ਜੋ ਤੂੰ ਕਰੇ ਸੋਈ ਪ੍ਰਵਾਨ, ਸਾਚੇ ਸਾਹਿਬ ਤੇਰਾ ਸੱਚ ਫੁਰਮਾਨ, ਮੈਨੂੰ ਸਿਰ ਮੱਥੇ ਸਭ ਕੁਝ ਪ੍ਰਵਾਨ ਹੈ। ਜੋ ਪਿਤਾ ਜੀ ਨੇ ਕਿਹਾ ਸੀ, ਜੇ ਸੁੱਖ ਦੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ, ਉਹ ਅਵਸਥਾ ਲੈ ਕੇ ਬੈਠੇ। ਔਰ ਸਬਕ ਸਾਨੂੰ ਪੈ ਦਿੰਦੇ ਨੇ, ਪਾਰ ਬ੍ਰਹਮ ਪੂਰਨ ਪਰਮੇਸ਼ਰ ਮਨ, ਤਾਂ ਕੀ ਓਟ ਗਹੀ ਜੈ, ਜਿਨ ਧਾਰੇ ਬ੍ਰਹਿਮੰਡ ਖੰਡ, ਜਿਨੇ ਸਾਰਾ ਕੁਝ ਰਚਿਆ ਹੈ ਨਾ, ਹਰ ਤਾਂ ਕੋ ਨਾਮ ਜਪੀ ਜੈ ਰੇ, ਮਨ ਕੀ ਮਤ ਤਿਆਗੋ ਹਰ ਜਨ, ਤੂੰ ਇਹ ਨਾ ਸੋਚ ਕੇ ਮੇਰਾ ਹੁਕਮ ਕੌਣ ਮੰਨੇ, ਤੂੰ ਗੁਰੂ ਕੇ ਹੁਕਮ ਮੰਨਣ ਦੀ ਗੱਲ ਸੁਣ। ਹੁਕਮ ਬੂਝ ਸੁਖ ਪਾਈਐ ਰੇ, ਜੋ ਪ੍ਰਭ ਕਰੇ ਫਿਰ ਤੈਨੂੰ ਪ੍ਰਭੂ ਦਾ ਹੁਕਮ ਮੰਨਣਾ ਵੀ ਆ ਜਾਏ, ਜਿਸ ਰਜਾਜ ਜਿਸ ਹਾਲ ਚ ਰੱਖੇ। ਸਾਈ ਲੋਕ ਜਾਂਦਾ ਸੀ ਨਾ, ਤੇ ਪੈਰਾਂ ਥੱਲੇ ਆ ਗਿਆ ਕੇਲੇ ਦਾ ਛਿਲਕਾ ਡਿੱਗ ਪਿਆ, ਲੋਕੀ ਬੜੇ ਹੱਸੇ, ਮੁਸਕਰਾਉਂਦਾ ਉਹ ਵੀ ਉੱਠ ਬੈਠਾ, ਸੱਟ ਤਾਂ ਲੱਗੀ ਹੋਵੇ। ਕਿਸੇ ਪੁੱਛਿਆ, ਕਹਿੰਦਾ ਹੱਸੀ ਜਾਂਦਾ ਹੈ, ਸਾਈ ਲੋਕਾ ਡਿੱਗਾ ਹੈ, ਸੱਟ ਲੱਗੀ, ਹੱਸੀ ਜਾਂਦਾ ਹੈ। ਕਹਿਣ ਲੱਗਾ, ਅੱਗੇ ਜਿਸ ਵੇਲੇ ਇੱਕ ਬੰਦਾ ਡਿੱਗਿਆ ਸੀ, ਉਸ ਵੇਲੇ ਤੁਸੀਂ ਵੀ ਸਾਰੇ ਹੱਸੇ ਸੀ, ਮੈਂ ਵੀ ਹੱਸਿਆ ਸੀ, ਉਸ ਹਾਸੇ ਹਾਸੇ ਵਿੱਚ ਮੇਰਾ ਵੀ ਪੈਰ ਤੇ ਲੱਗਿਆ, ਮੈਂ ਡਿੱਗ ਪਿਆ, ਤੁਸੀਂ ਉਦੋਂ ਵੀ ਹੱਸੇ ਸੀ, ਹੁਣ ਵੀ ਹੱਸੇ, ਉਦੋਂ ਮੈਂ ਵੀ ਹੱਸਿਆ ਸੀ। ਕਹਿਣ ਲੱਗੇ, ਹੁਣ ਤਾਂ ਤੂੰ ਡਿੱਗਾ, ਹੁਣ ਕਿਉਂ ਹੱਸਣਾ? ਕਹਿੰਦਾ, ਹੁਣ ਇਸ ਕਰਕੇ ਹੱਸਣਾ ਵੀ ਉਦੋਂ ਵੀ ਹਾਸਾ ਨਸੀਬ, ਡਿੱਗਣ ਤੋਂ ਪਹਿਲਾਂ ਵੀ ਹਾਸਾ ਨਸੀਬ ਹੋਇਆ, ਤੇ ਤੁਹਾਨੂੰ ਸਾਰਿਆਂ ਨੂੰ ਹਸਾ ਦਿੱਤਾ ਦੋ ਦੋ ਵਾਰੀ, ਹੋਰ ਕੀ ਲੈਣਾ? ਮੈਨੂੰ ਸੱਟ ਲੱਗੀ, ਇਸ ਗੱਲ ਦੀ ਪਰਵਾਹ ਨਹੀਂ, ਤੁਹਾਡਾ ਜੀ ਤਾਂ ਖੁਸ਼ ਹੋ ਗਿਆ ਨਾ, ਤੁਹਾਡਾ ਚਿੱਤ ਤਾਂ ਰਾਜ਼ੀ ਹੋ ਗਿਆ ਨਾ, ਤੁਸੀਂ ਅੱਗੇ ਵੀ ਹੱਸ ਰਿਹਾ ਸੀ, ਮੈਂ ਵੀ ਹੱਸ ਰਿਹਾ ਸਾਂ, ਹੁਣ ਮੈਂ ਡਿੱਗਾ, ਇੱਕ ਵਾਰੀ ਤੁਸੀਂ ਹੋਰ ਹੱਸ ਲਿਆ, ਤੁਹਾਡੇ ਹਾਸਿਆਂ ਵਿੱਚ ਮੇਰੀ ਮੌਜ ਹੈ, ਪਰਵਾਹ ਨਹੀਂ, ਮੈਨੂੰ ਕੋਈ ਸੱਟ ਫੇਟ ਵੀ ਲੱਗ ਗਈ ਹੋਵੇ, ਮੈਨੂੰ ਕੋਈ ਚੋਟ ਵੀ ਲੱਗ ਗਈ ਹੋਵੇ। ਜਿਹੜਾ ਬੰਦਾ ਸੰਸਾਰੀਆਂ ਵਾਸਤੇ ਵੀ ਇਹ ਸੋਚੇ ਕਿ ਇਹਨਾਂ ਨੂੰ ਸੁੱਖ ਕਿਵੇਂ ਮਿਲਦਾ, ਉਹ ਰੱਬ ਨਾਲ ਜੁੜਿਆ ਬੰਦਾ। ਧੰਨ ਗੁਰੂ ਅਰਜਨ ਸਾਹਿਬ ਸਾਨੂੰ ਰੱਬ ਨਾਲ ਜੋੜਦੇ ਨੇ, ਜੋ ਪ੍ਰਭ ਕਰੇ ਸੋਈ ਭਲ ਮਾਨੋ, ਮਾਲਕ ਜੋ ਕਰੇ ਸਿਰ ਮੱਥੇ ਪ੍ਰਵਾਨ ਕਰਕੇ, ਖੁਸ਼ ਹੋ, ਪ੍ਰਸੰਨ ਹੋ, ਖੇੜਿਆਂ ਵਿੱਚ ਹਾਸਿਆਂ ਨੂੰ ਨਾ ਪੱਲਿਓ ਛੱਡ, ਸੁੱਖ ਦੁੱਖ ਉਹੀ ਧਿਆਈ ਹੈ ਰੇ, ਉਸ ਮਾਲਕ ਦੀ ਸਮਰੱਥਾ ਬੜੀ ਹੈ, ਕੋਟ ਪਤੇ ਤੋਂ ਉਧਾਰੇ ਖਿਣਮੈ ਕਰਤੇ ਬਾਰ ਨਾ ਲਾਗੇ ਰਹੇ, ਹੁਣ ਜ਼ਰਾ ਦੇਰ ਨਹੀਂ ਲੱਗਦੀ ਪਾਪੀਆਂ ਨੂੰ ਪਾਰ ਉਤਾਰਨ ਵਿੱਚ, ਦੀਨ ਦਰਦ ਦੁੱਖ ਭੰਜਨ ਸਵਾਮੀ, ਜਿਸ ਭਾਵੇ ਤਿਸੈ ਨਵਾਜੈ ਰੇ, ਪਤਾ ਨੀ ਕਿਤੇ ਤੇ ਰਹਿਮਤ ਹੋ ਜਾਣੀ ਹੈ, ਕਿਸ ਤੇ ਕਿਹੜੀ ਨਵਾਜ਼ਿਸ਼ ਹੋ ਜਾਣੀ ਹੈ। ਵੈਸੇ ਗੁਰੂ ਘਰ ਚ ਸਭ ਤੋਂ ਵੱਡੀ ਨਵਾਜ਼ਿਸ਼ ਇਹ ਹੈ ਕਿ ਨਾਮ ਦੀ ਦਾਤ ਕਿਹਦੀ ਝੋਲੀ ਪੈਂਦੀ, ਪਦਾਰਥ ਕਿਹਨੂੰ ਮਿਲਦਾ ਹੈ, ਕੋਈ ਬਹੁਤ ਵੱਡੀ ਨਵਾਜ਼ਿਸ਼ ਨਹੀਂ ਹੈ, ਨਾਮ ਕਿਹਨੂੰ ਮਿਲਦਾ ਹੈ, ਇਹ ਸਭ ਤੋਂ ਵੱਡੀ ਨਵਾਜ਼ਿਸ਼ ਹੈ। ਜਿਸ ਭਾਵੇ ਤਿਸੈ ਨਵਾਜੈ ਰੇ, ਸਭ ਕੋ ਮਾਤ ਪਿਤਾ ਪ੍ਰਤਪਾਲਕ, ਜੀ ਪ੍ਰਾਣ ਸੁਖ ਸਾਗਰ ਰੇ, ਦੇਂਦੇ ਤੋਟ ਨਾਹੀ ਤਿਸ ਕਰਦੇ ਪੂਰ ਰਹੋ ਰਤਨਾਗਰ ਰੇ, ਰਤਨਾਂ ਦਾ ਭਰਿਆ ਉਹ ਸਾਗਰ, ਉਹਨੂੰ ਦੇਂਦਿਆਂ ਫਰਕ ਕੋਈ ਨੀ ਪੈਂਦਾ, ਤੇ ਲੈਣ ਵਾਲੇ ਦੀ ਝੋਲੀ ਅੱਡੀ ਹੋਣੀ ਚਾਹੀਦੀ ਏ।
मैं उहदे दर ते झोली अड़दा ते सानू झोली अड़न दी जाच बख्श करदे ने धन गुरु अर्जन साहब। कहिंदे ने जाचक जाचे नाम तेरा स्वामी, घट घट अंतर सोई रे, नानक दास तांकी शरणाई, जानते वृथा ना कोई रे, जिस दे दर तों कोई निराशा नहीं जा सकता। मैं उहदे दर ते झोली अड़ीए, आओ असीं भी झोली अड़ीए। जे नाम झोली च पै जावे ना ते फिर दुख च सुख मनाउणा भी आ जांदा। जे भुख दे तां इत्थी राजां, दुख विच सुख मनाई। ओ जिहड़ी साहिब कलगीधर पातशाह ने किसे ने गल कही सी ना, यारड़े दा सानूं सत्थर चंगा पट खेड़ियां दा रहना। गुरु की मत तां इही है, हिरदे च नाम होवे ना ते जिंदगी दे सारे दुख भी सुख जापदे ने, ते रब तों बंदा टुटिया होवे ना ते सुख भी कलेश बन जांदे ने। असीं पृथ्वी चंद दे राह तों पैर हटा के धन गुरु अर्जन साहब दे मार्ग ते चलण वास्ते, रजा च रहण वास्ते नाम दा पल्ला पकड़ना है। ते साहिब ओ नाम झोली च पाउण वास्ते सानू जाच बख्शिश करदे ने कि आओ झोली अड्डो ते मंग लो।

की शोभा का नाही अंत, साथ की शोभा सदा बेअंत, साथ की शोभा।

ਅੰਮ੍ਰਿਤ ਦਾ ਕੜਾ ਦੈਂਤਾਂ ਦੇ ਹੱਥ ਲੱਗ ਗਿਆ ਤਾਂ ਦੇਵਤੇ ਬੜੇ ਦੁਖੀ ਹੋਏ। ਸਾਰੇ ਦੇਵਤਿਆਂ ਨੇ ਵਿਸ਼ਨੂੰ ਭਗਵਾਨ ਨੂੰ ਬੇਨਤੀ ਕੀਤੀ, ਐ ਭਗਵਾਨ, ਅੰਮ੍ਰਿਤ ਦਾ ਕੜਾ ਦੈਂਤਾਂ ਦੇ ਹੱਥ ਵਿੱਚ ਹੈ, ਜੇ ਨਾ ਪੀ ਲਿਆ ਇਹ ਅਮਰ ਹੋ ਜਾਣਗੇ ਤੇ ਸਾਨੂੰ ਇਹਨਾਂ ਨੇ ਫਿਰ ਜਿਉਣ ਨਹੀਂ ਦੇਣਾ। ਪਰ ਦੈਂਤਾਂ ਦੇ ਕੋਲੋਂ ਅੰਮ੍ਰਿਤ ਦਾ ਕੜਾ ਲੈਣਾ ਬੜਾ ਔਖਾ ਸੀ, ਤਾਂ ਵਿਸ਼ਨੂੰ ਭਗਵਾਨ ਨੇ ਮੋਹਣੀ ਦਾ ਰੂਪ ਧਾਰਿਆ, ਔਰਤ ਦਾ ਐਸਾ ਸੋਹਣਾ ਰੂਪ ਧਾਰਿਆ, ਉਸ ਰੂਪ ਤੇ ਇਹ ਸਾਰੇ ਦੈਂਤ ਇੰਨੇ ਮੋਹਿਤ ਹੋਏ ਕਿ ਆਪਣੇ ਹੱਥੋਂ ਅੰਮ੍ਰਿਤ ਦਾ ਕੜਾ ਗੁਆ ਬੈਠੇ। ਵਿਸ਼ਨੂੰ ਭਗਵਾਨ ਨੇ ਮੋਹਣੀ ਦੇ ਰੂਪ ਵਿੱਚ ਅੰਮ੍ਰਿਤ ਦਾ ਕੜਾ ਦੈਂਤਾਂ ਕੋਲੋਂ ਲੈ ਲਿਆ, ਦੇਵਤਿਆਂ ਨੂੰ ਅੰਮ੍ਰਿਤ ਪਿਆਇਆ ਤੇ ਦੈਂਤਾਂ ਨੂੰ ਸਮੁੰਦਰ ਦਾ ਪਾਣੀ। ਜਿਹੜਾ ਅੰਮ੍ਰਿਤ ਬਚਿਆ ਉਹਨੂੰ ਸੱਚਖੰਡ ਲਿਜਾਇਆ ਗਿਆ। ਇਸ ਤਰ੍ਹਾਂ ਸਤਯੁਗ ਵਿੱਚ ਸਮੁੰਦਰ ਨੂੰ ਰਿੜਕ ਕੇ ਅੰਮ੍ਰਿਤ ਦਾ ਕੜਾ ਪ੍ਰਾਪਤ ਕੀਤਾ, ਦੇਵਤਿਆਂ ਨੂੰ ਪਿਆਇਆ ਤੇ ਦੈਂਤਾਂ ਦੇ ਨਾਲ ਛਲ ਕੀਤਾ ਗਿਆ।

ਗੁਰਬਾਣੀ ਤੋਂ ਬਾਅਦ ਆਪਾਂ ਕੋਈ ਗੱਲ ਨਹੀਂ ਕਰਨੀ। ਇਸ ਗੱਲ ਨੂੰ ਗੁਰਬਾਣੀ ਵਿੱਚ ਸਾਹਿਬ ਜੀ ਬਿਆਨ ਕਰਦੇ ਨੇ, ਮਾਂ ਧਾਣਾ ਪਰਬਤ ਕਰ ਰਿੜਕਿਓ, ਪਰਬਤ ਨੂੰ ਮਧਾਣਾ ਬਣਾ ਕੇ ਜਿਸ ਤਰ੍ਹਾਂ ਦੇਵਤਿਆਂ ਨੇ ਸਮੁੰਦਰ ਨੂੰ ਰਿੜਕਿਆ, ਇਸੇ ਤਰ੍ਹਾਂ ਗੁਰੂ ਨੇ ਸ਼ਬਦ ਨੂੰ ਰਿੜਕਿਆ। ਸੱਤ ਯੁੱਗ ਬੀਤੇ ਆ, ਤ੍ਰੇਤਾ ਯੁੱਗ ਆਇਆ, ਸ੍ਰੀ ਰਾਮ ਚੰਦਰ ਦਾ ਅਵਤਾਰ ਹੋਇਆ। ਸ੍ਰੀ ਰਾਮ ਚੰਦਰ ਨੂੰ 14 ਸਾਲ ਦਾ ਬਨਵਾਸ ਮਿਲਿਆ। ਬਨਵਾਸ ਵੇਲੇ ਸੀਤਾ ਜੀ ਦਾ ਹਰਨ ਕਰਕੇ ਰਾਵਣ ਲੈ ਗਿਆ। ਰਾਵਣ ਨੂੰ ਮਾਰ ਕੇ ਸ੍ਰੀ ਰਾਮ ਚੰਦਰ ਜੀ ਸੀਤਾ ਵਾਪਸ ਲੈ ਕੇ ਆਏ। ਬਨਵਾਸ ਪੂਰਾ ਹੋ ਗਿਆ। ਸ੍ਰੀ ਰਾਮ ਚੰਦਰ ਆਪਣੀ ਨਗਰੀ ਅਯੁੱਧਿਆ ਵਾਪਸ ਆ ਗਏ। ਰਾਮ ਰਾਜ ਸ਼ੁਰੂ ਹੋ ਗਿਆ। ਇੱਕ ਦਿਨ ਦੀ ਗੱਲ ਹੈ, ਅਯੁੱਧਿਆ ਦੇ ਵਿੱਚ ਇੱਕ ਧੋਬੀ ਰਹਿੰਦਾ ਸੀ। ਇਸ ਧੋਬੇ ਦੀ ਘਰਵਾਲੀ ਇੱਕ ਰਾਤ ਬਾਹਰ ਰਹੀ, ਸਵੇਰੇ ਘਰ ਆਈ ਤਾਂ ਉਸ ਵਕਤ ਉਸ ਧੋਬੀ ਨੇ ਕਿਹਾ, ਮੈਂ ਤੈਨੂੰ ਆਪਣੇ ਘਰ ਨਹੀਂ ਰੱਖਣਾ। ਲੋਕਾਂ ਨੇ ਸਮਝਾਇਆ, ਝਗੜਾ ਨਾ ਕਰ, ਤੇਰੀ ਘਰਵਾਲੀ ਕਿਸੇ ਮਾੜੇ ਪਾਸੇ ਨਹੀਂ ਗਈ, ਤੇ ਸੀਤਾ ਜੀ ਦੀ ਸੇਵਾ ਕਰਨ ਗਈ ਸੀ। ਤੈਨੂੰ ਇੱਕ ਰਾਤ ਬਾਹਰ ਰਹਿਣ ਦੀ ਇੰਨੀ ਸਜ਼ਾ ਨਾ ਦੇ, ਇਹਨੂੰ ਘਰ ਰੱਖ ਲੈ। ਪਰ ਉਹ ਧੋਬੀ ਨਾ ਮੰਨਿਆ। ਕਹਿਣ ਲੱਗਾ, ਭਾਵੇਂ ਇਹ ਇੱਕ ਰਾਤ ਬਾਹਰ ਰਹੀਏ, ਮੈਨੂੰ ਕੀ ਪਤਾ ਕਿੱਥੇ ਰਹੀ, ਮੈਂ ਤੇ ਨਾਲ ਨਹੀਂ ਸੀ, ਮੈਂ ਇਸ ਨੂੰ ਘਰ ਨਹੀਂ ਰੱਖਣਾ, ਨਾਲੇ ਮੈਂ ਕੋਈ ਰਾਮ ਚੰਦਰ ਨਹੀਂ ਜਿਹਨੇ ਇੰਨਾ ਸਮਾਂ ਪਰਾਏ ਮਰਦ ਰਾਵਣ ਕੋਲ ਰਹਿਣ ਵਾਲੀ ਸੀਤਾ ਨੂੰ ਅਪਣਾ ਲਿਆ, ਮੈਂ ਇਸ ਨੂੰ ਆਪਣੇ ਕੋਲ ਨਹੀਂ ਰੱਖਣਾ, ਭਾਵੇਂ ਇਹ ਇੱਕ ਰਾਤ ਬਾਹਰ ਰਹੀ। ਇਸ ਗੱਲ ਦਾ ਪਤਾ ਜਦੋਂ ਸ੍ਰੀ ਰਾਮ ਚੰਦਰ ਨੂੰ ਲੱਗਾ ਕਿ ਲੋਕਾਂ ਨੂੰ ਮੇਰੀ ਪਤਨੀ ਸੀਤਾ ਤੇ ਸ਼ੱਕ ਹੈ ਕਿ ਇਹ ਪਵਿੱਤਰ ਨਹੀਂ, ਸ੍ਰੀ ਰਾਮ ਚੰਦਰ ਨੇ ਸੀਤਾ ਜੀ ਨੂੰ ਬਨਵਾਸ ਦੇ ਦਿੱਤਾ। ਸੀਤਾ ਜੀ ਮਹਾਰਿਸ਼ੀ ਬਾਲਮੀਕ ਦੇ ਆਸ਼ਰਮ ਰਹਿਣ ਲੱਗ ਪਏ। ਬਾਲਮੀਕ ਦੇ ਆਸ਼ਰਮ ਵਿੱਚ ਸੀਤਾ ਜੀ ਨੇ 2 ਬੱਚਿਆਂ ਨੂੰ ਜਨਮ ਦਿੱਤਾ, ਲਵ ਤੇ ਕੁਸ਼ ਨੂੰ। ਇਹ ਦੋਨੋਂ ਲੜਕੇ ਵੱਡੇ ਹੋਏ। ਉਧਰ ਸ੍ਰੀ ਰਾਮ ਚੰਦਰ ਨੇ ਯੱਗ ਸ਼ੁਰੂ ਕੀਤਾ ਅਤੇ ਚੱਕਰਵਰਤੀ ਰਾਜਾ ਬਣਨ ਵਾਸਤੇ ਆਪਣਾ ਘੋੜਾ ਛੱਡਿਆ। ਇਹ ਘੋੜਾ ਛੱਡਣਾ ਇਹ ਹੁੰਦਾ ਕਿ ਜਿਹੜਾ ਰਾਜਾ ਆਪਣਾ ਘੋੜਾ ਛੱਡਦਾ, ਜਿਸ ਜਿਸ ਜਗ੍ਹਾ ਉਹ ਘੋੜਾ ਤੁਰ ਜਾਵੇ, ਜੇ ਉਸ ਘੋੜੇ ਨੂੰ ਰੋਕਦਾ ਕੋਈ ਨਹੀਂ, ਉਸ ਜਗ੍ਹਾ ਦਾ ਮਾਲਕ ਘੋੜੇ ਵਾਲਾ ਰਾਜਾ ਹੋ ਜਾਂਦਾ। ਹੁਣ ਸ੍ਰੀ ਰਾਮ ਚੰਦਰ ਦੇ ਘੋੜੇ ਨੂੰ ਕਿਸ ਰੋਕਣਾ ਸੀ, ਪਰ ਜਦੋਂ ਇਹ ਘੋੜਾ ਮਹਾਰਿਸ਼ੀ ਬਾਲਮੀਕ ਦੇ ਆਸ਼ਰਮ ਕੋਲ ਪਹੁੰਚਿਆ ਤਾਂ ਇੱਥੇ ਦੋਨੋਂ ਭਰਾ ਲਵ ਤੇ ਕੁਸ਼ ਖੇਡਦੇ ਪਏ ਸਨ। ਉਹਨਾਂ ਦੋਨਾਂ ਭਰਾਵਾਂ ਨੇ ਇਸ ਘੋੜੇ ਨੂੰ ਫੜ ਲਿਆ।

ਲਾਭ ਤੇ ਕੁਛ ਨਹੀਂ। ਸ੍ਰੀ ਰਾਮ ਚੰਦਰ ਦੇ ਛੱਡੇ ਹੋਏ ਘੋੜੇ ਨੂੰ ਫੜ ਲਿਆ, ਪਿੱਛੇ ਸੈਨਾ ਸੀ। ਸੈਨਾਪਤੀ ਨੇ ਕਿਹਾ, ਬੱਚਿਓ ਘੋੜਾ ਛੱਡ ਦਿਓ। ਪਰ ਦੋਨੋਂ ਭਰਾ ਕਹਿਣ ਲੱਗੇ, ਛਤਰੀ ਹਾਂ, ਇਸ ਤਰ੍ਹਾਂ ਦੇ ਘੋੜਾ ਛੱਡਦੇ ਨਹੀਂ, ਜੇ ਹਿੰਮਤ ਹੈ ਤੇ ਛਡਾ ਲਓ। ਲੜਾਈ ਸ਼ੁਰੂ ਹੋ ਗਈ। ਇਸ ਲੜਾਈ ਵਿੱਚ ਦੋਨਾਂ ਭਰਾਵਾਂ ਨੇ ਸੈਨਾ ਦਾ ਬੁਰੀ ਤਰ੍ਹਾਂ ਨਾਸ ਕੀਤਾ, ਇੱਥੋਂ ਤੱਕ ਹਨੂਮਾਨ ਨੂੰ ਵੀ ਦਰਖਤ ਦੇ ਨਾਲ ਬੰਨ ਦਿੱਤਾ। ਲਛਮਣ ਵਰਗੇ ਯੋਧੇ ਵੀ ਦੋਨਾਂ ਭਰਾਵਾਂ ਤੇ ਕਾਬੂ ਨਾ ਪਾ ਸਕੇ। ਅਖੀਰ ਸ੍ਰੀ ਰਾਮ ਚੰਦਰ ਨੂੰ ਆਪ ਲੜਨ ਵਾਸਤੇ ਆਉਣਾ ਪਿਆ। ਇਸ ਲੜਾਈ ਦੇ ਵਿੱਚ ਸ੍ਰੀ ਰਾਮ ਚੰਦਰ ਮੁਰਸ਼ਿਦ ਹੋ ਗਏ। ਤਾਂ ਉਸ ਵਕਤ ਸੀਤਾ ਜੀ ਨੂੰ ਪਤਾ ਲੱਗਾ, ਉਹਨਾਂ ਆ ਕੇ ਕਿਹਾ, ਬੱਚਿਓ ਇਹੋ ਹੀ ਤੁਹਾਡੇ ਪਿਤਾ ਸ੍ਰੀ ਰਾਮ ਚੰਦਰ ਹਨ। ਉਦੋਂ ਪਤਾ ਲੱਗਾ ਕਿ ਸ੍ਰੀ ਰਾਮ ਚੰਦਰ ਇਹੋ ਹੀ ਨੇ ਜਿਹੜੇ ਸਾਡੇ ਪਿਤਾ ਨੇ। ਤਾਂ ਲਿਖਿਆ, ਉਸ ਵਕਤ ਅੰਮ੍ਰਿਤ ਦਾ ਘੜਾ ਫਿਰ ਦੁਬਾਰਾ ਮੰਗਾਇਆ ਗਿਆ। ਉਸ ਅੰਮ੍ਰਿਤ ਦੇ ਨਾਲ ਸ੍ਰੀ ਰਾਮ ਚੰਦਰ ਅਤੇ ਬਾਕੀਆਂ ਨੂੰ ਸੁਰਤ ਵਿੱਚ ਲਿਆਂਦਾ। ਜਿਹੜਾ ਅੰਮ੍ਰਿਤ ਬਚਿਆ, ਜਗ੍ਹਾ ਪੁੱਟ ਕੇ ਉਸ ਨੂੰ ਦੱਬ ਦਿੱਤਾ ਗਿਆ। ਤ੍ਰੇਤੇ ਵਿੱਚ ਇਹ ਅੰਮ੍ਰਿਤ ਇਸ ਤਰ੍ਹਾਂ ਪ੍ਰਾਪਤ ਕੀਤਾ ਤੇ ਲਿਖਿਆ ਕਿ ਜਿਸ ਜਗ੍ਹਾ ਇਹ ਅੰਮ੍ਰਿਤ ਦਾ ਕੜਾ ਦੱਬਿਆ ਗਿਆ, ਕਲਯੁਗ ਦੇ ਵਿੱਚ ਇਹ ਜਗ੍ਹਾ ਪ੍ਰਗਟ ਹੋਈ। ਇਸ ਜਗ੍ਹਾ ਧੰਨ ਗੁਰੂ ਨਾਨਕ ਸਾਹਿਬ ਨੇ ਵੀ ਆ ਕੇ ਚਰਨ ਪਾਏ ਔਰ ਇਸ ਜਗ੍ਹਾ ਨੂੰ ਅੱਜ ਕੱਲ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਕਰਕੇ ਵੀ ਯਾਦ ਕੀਤਾ ਜਾਂਦਾ ਹੈ।

0: ਐ ਅਕਾਲ ਪੁਰਖ ਤੂੰ ਦਰਿਆਓ ਦਾ ਨਾ ਬੀਨਾ ਤੂੰ ਇੱਕ ਦਰਿਆ ਹੈ ਬੜਾ ਵੱਡਾ ਮੈਂ ਮੱਛਲੀ ਕੈਸੇ ਅੰਤ ਲਹਾਂ ਮੈਂ ਇੱਕ ਮੱਛੀ ਦੀ ਤਰ੍ਹਾਂ ਵਾਂ ਜਿਸ ਤਰ੍ਹਾਂ ਮੱਛੀ ਦਰਿਆ ਦਾ ਅੰਤ ਨਹੀਂ ਲੈ ਸਕਦੀ ਕਿ ਦਰਿਆ ਕੈਡਾ ਵੱਡਾ ਹੈ ਇਸੇ ਤਰ੍ਹਾਂ ਐ ਅਕਾਲ ਪੁਰਖ ਮੈਂ ਵੀ ਤੇਰਾ ਅੰਤ ਨਹੀਂ ਪਾ ਸਕਦਾ ਜਦੋਂ ਇਹ ਸ਼ਬਦ ਉਚਾਰਿਆ ਅਕਾਲ ਪੁਰਖ ਪ੍ਰਸੰਨ ਹੋਏ ਇੱਕ ਅੰਮ੍ਰਿਤ ਦਾ ਨਾਮ ਦਾ ਪਿਆਲਾ ਉਤਰਿਆ ਹੁਕਮ ਹੋਇਆ ਐ ਨਾਨਕ ਇਹ ਮੇਰੇ ਨਾਮ ਦਾ ਪਿਆਲਾ ਹੈ ਐ ਤੂੰ ਪੀ ਲੈ ਉਹ ਨਾਮ ਦਾ ਪਿਆਲਾ ਧੰਨ ਗੁਰੂ ਨਾਨਕ ਸਾਹਿਬ ਨੇ ਪੀਤਾ ਫਿਰ ਹੁਕਮ ਹੋਇਆ ਐ ਨਾਨਕ ਹਰ ਚੀਜ਼ ਦੀ ਕੋਈ ਨਾ ਕੋਈ ਕੀਮਤ ਹੈ ਤੂੰ ਮੇਰੇ ਨਾਮ ਦਾ ਪਿਆਲਾ ਪੀਤਾ ਹੈ ਦੱਸ ਤੈਨੂੰ ਇਸ ਨਾਮ ਦਾ ਰਸ ਕੈਸਾ ਆਇਆ ਹੈ ਔਰ ਇਸ ਰਸ ਦੀ ਕੀਮਤ ਕੀ ਹੋ ਸਕਦੀ ਤਾਂ ਉਸ ਵਕਤ ਧੰਨ ਗੁਰੂ ਨਾਨਕ ਸਾਹਿਬ ਨੇ ਇਹ ਸ਼ਬਦ ਉਚਾਰਿਆ
1: ਕੋਟੀ ਕੋਟੀ ਮੇਰੀ ਆਰਜ਼ਾ ਪਵਨ ਪੀਣ ਅਪਿਆਉ
0: ਕੋਟ ਕਹਿੰਦੇ ਨੇ ਕਰੋੜ ਐ ਪਰਮੇਸ਼ਰ ਕਰੋੜਾਂ ਕਰੋੜਾਂ ਸਾਲ ਮੇਰੀ ਉਮਰ ਹੋਵੇ ਪਵਨ ਕਹਿੰਦੇ ਨੇ ਹਵਾ ਨੂੰ ਕਰੋੜਾਂ ਕਰੋੜਾਂ ਸਾਲ ਹਵਾ ਹੀ ਖਾਵਾਂ ਤੇ ਹਵਾ ਹੀ ਪੀਵਾਂ

ਇਹ ਪੂਰਾ ਸ਼ਬਦ ਪੜਿਆ ਤੇ ਅਕਾਲ ਪੁਰਖ ਤੇਰੇ ਨਾਮ ਦੀ ਕੀਮਤ ਨਹੀਂ ਪੈ ਸਕਦੀ ਔਰ ਇਸ ਗੱਲ ਨੂੰ ਧੰਨ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਦੁਆਰਾ ਆ ਬਿਆਨ ਕੀਤਾ ਹੁਣ ਤੁਹਾਡੀ ਵੇਕਾਰ ਕਾਰੇ ਲਾਇਆ ਤੁਹਾਡੀ ਕਹਿੰਦੇ ਨੇ ਕੀਰਤਨ ਕਰਨ ਵਾਲਾ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਹੁਣ ਤੁਹਾਡੀ ਵੇਕਾਰ ਮੈਂ ਉਸ ਪਰਮੇਸ਼ਰ ਦਾ ਢਾਡੀ ਹਾਂ ਉਹਦਾ ਕੀਰਤਨ ਕਰਨ ਵਾਲਾ ਪਰ ਮੈਂ ਵਿਹਲਾ ਸੀ ਕਾਰੇ ਕਹਿੰਦੇ ਨੇ ਕੰਮ ਉਸ ਪਰਮੇਸ਼ਰ ਨੇ ਮੈਨੂੰ ਕੰਮ ਲਾ ਦਿੱਤਾ ਕਿਹੜਾ

ਦਹੀਂ ਕੇ ਵਾਰ ਹੁਕਮ ਹੋਇਆ ਐ ਨਾਨਕ ਦਿਨ ਤੇ ਰਾਤ ਤੂੰ ਮੇਰਾ ਕੀਰਤਨ ਕਰਨਾ ਹੈ ਤੇ ਦੁਨੀਆਂ ਨੂੰ ਮੇਰੇ ਨਾਲ ਜੋੜਨਾ ਹੈ।

ਮੈਨੂੰ ਢਾਡੀ ਨੂੰ ਸੱਚੇ ਮਹਿਲ ਵਿੱਚ ਉਸ ਸੱਚੇ ਖਸਮ ਪਰਮੇਸ਼ਰ ਨੇ ਮੈਨੂੰ ਬੁਲਾਇਆ ਤੇ ਨਾਲੇ

ਧੰਨ ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰ ਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਦਸਵੇਂ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਗੱਦੀ ਤੇ ਬੈਠੇ। ਭਾਈ ਵੀਰ ਸਿੰਘ ਜੀ ਲਿਖਦੇ ਨੇ, ਆਨੰਦਪੁਰ ਸਾਹਿਬ ਛੱਡਿਆ ਇੱਕ ਗੁਫਾ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 11 ਮਹੀਨੇ 11 ਦਿਨ ਬੈਠੇ ਰਹੇ। 11 ਮਹੀਨੇ ਅਤੇ 11 ਦਿਨ ਜਦੋਂ ਹੋਏ, 11ਵੇਂ ਦਿਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਕਾਲ ਪੁਰਖ ਨੂੰ ਇੱਕ ਗੱਲ ਯਾਦ ਕਰਾਈ।

ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕੀਤੀ। ਗੁਰੂ ਸਾਹਿਬਾਂ ਦੀਆਂ ਅੱਖਾਂ ਬੰਦ ਨੇ, ਅੱਖਾਂ ਦੇ ਸਾਹਮਣੇ ਇੱਕ ਸੂਰਤ ਆਈ, ਲੱਤਾਂ ਪਤਲੀਆਂ ਪਰ ਭਾਰ ਸਹਿਣ ਵਾਲੀਆਂ, ਚੌੜੀ ਛਾਤੀ, ਮੱਥਾ ਚਮਕਦਾ, ਅੱਖਾਂ ਵਿੱਚ ਨਾਮ ਦੀ ਲਾਲੀ, ਬੁੱਲ ਫਰਕਦੇ ਨੇ, ਸੋਹਣਾ ਦਾੜਾ, ਸਿਰ ਤੇ ਦਸਤਾਰ, ਹੱਥ ਕੜਾ, ਗਾਤਰੇ ਕਿਰਪਾਨ, ਤੇੜ ਕਛਹਿਰਾ। ਸੋਹਣੀ ਸੂਰਤ ਦੇਖੀ ਤੋ ਗੁਰੂ ਸਾਹਿਬ ਜੀ ਪੁੱਛਦੇ ਨੇ, ਐ ਸੂਰਤ ਤੂੰ ਕੌਣ ਹੈ? ਉਹ ਸੂਰਤ ਬੋਲੀ, ਮੈਂ ਖਾਲਸਾ। ਗੁਰੂ ਸਾਹਿਬ ਜੀ ਪੁੱਛਦੇ ਨੇ, ਤੂੰ ਕਿੱਥੋਂ ਆਈ ਹੈ? ਉਹ ਸੂਰਤ ਬੋਲੀ, ਮੈਂ ਤੁਹਾਡੇ ਹਿਰਦੇ ਵਿੱਚੋਂ ਆਈ ਹਾਂ, ਮੈਨੂੰ ਹੁਣ ਤੁਸੀਂ ਬਾਹਰ ਪ੍ਰਗਟ ਕਰੋ। ਜੋ ਚਾਹੀਦਾ ਸੀ ਉਹ ਮਿਲ ਗਿਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਪਸ ਆਨੰਦਪੁਰ ਸਾਹਿਬ ਆ ਗਏ, ਪਰ ਸੋਚਣ ਲੱਗੇ, ਇਹ ਸੂਰਤ ਬੜੀ ਸੋਹਣੀ ਹੈ, ਪਰ ਕਿਹਨੂੰ ਦਿਆਂ? ਮਸੰਦਾਂ ਨੂੰ, ਪੰਡਤਾਂ ਨੂੰ, ਸਾਧੂਆਂ ਸੰਨਿਆਸੀਆਂ ਨੂੰ ਕਿਹਨੂੰ ਦਿਆਂ ਇਹ ਸੂਰਤ? ਕਿਉਂਕਿ ਜੇ ਆਪਾਂ ਦੁੱਧ ਲੈਣ ਜਾਣਾ ਹੋਵੇ ਤੇ ਭਾਂਡੇ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਲਿਜਾਨੇ ਆ। ਜੇ ਦੁੱਧ ਵਾਸਤੇ ਭਾਂਡਾ ਸਾਫ ਚਾਹੀਦਾ ਤੇ ਅੰਮ੍ਰਿਤ ਵਾਸਤੇ ਵੀ ਤਾਂ ਮਨ ਦਾ ਭਾਂਡਾ ਸੋਹਣਾ।

ਆਨੰਦਪੁਰ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦਾ ਦਰਬਾਰ ਸਜੇ ਹੈ। ਇੱਕ ਪਾਸੇ ਮਾਈਆਂ ਬੈਠੀਆਂ ਨੇ, ਇੱਕ ਪਾਸੇ ਪੁਰਸ਼ ਬੈਠੇ ਨੇ। ਸਿੰਘਾਸਨ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਿਰਾਜਮਾਨ ਨੇ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ, ਕੀਰਤਨ ਹੋ ਰਿਹਾ। ਅਚਾਨਕ ਧੰਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਅੱਖਾਂ ਬੰਦ ਕੀਤੀਆਂ ਸਨ, ਅੱਖਾਂ ਖੋਲੀਆਂ, ਇੱਕ ਪਹਿਰੇਦਾਰ ਸਿੱਖ ਨੂੰ ਕੋਲ ਬੁਲਾਇਆ ਤੇ ਕਹਿਣ ਲੱਗੇ, ਸਿੱਖਾ ਕੁਝ ਦੂਰ ਦਰਖਤ ਹੈ, ਉਸ ਦਰਖਤ ਦੇ ਥੱਲੇ ਇੱਕ ਸਿੱਖ ਬੈਠਾ ਰੋ ਰਿਹਾ, ਜਾਓ ਉਸ ਨੂੰ ਪਿਆਰ ਨਾਲ ਸਾਡੇ ਕੋਲ ਲੈ। ਪਹਿਰੇਦਾਰ ਚਲਾ ਗਿਆ। ਦੂਰ ਦਰਖਤ ਥੱਲੇ ਸੱਚਮੁੱਚ ਇੱਕ ਸਿੱਖ ਬੈਠਾ ਰੋ ਰਿਹਾ, ਅੱਖਾਂ ਬੰਦ ਨਹੀਂ, ਹੱਥ ਜੁੜੇ ਹੋਏ ਨੇ, ਪਰ ਬੰਦ ਅੱਖਾਂ ਵਿੱਚੋਂ ਅਥਰੂ ਪੈ ਗਿਰਦੇ ਨੇ ਤੇ ਨਾਲੇ ਕਹਿ ਰਿਹਾ, ਐ ਸੱਚੇ ਪਾਤਸ਼ਾਹ, ਮੈਂ ਕੀ ਗੁਨਾਹ ਕੀਤਾ ਹੈ, ਕੀ ਪਾਪ ਕੀਤਾ ਹੈ, ਕਾਬਲ ਤੋਂ ਆਇਆ ਤੇਰੇ ਦਰਬਾਰ ਪਹੁੰਚ ਗਿਆ, ਪਰ ਤੇਰੇ ਦਰਸ਼ਨ ਕਰਨ ਦਾ ਮੈਨੂੰ ਹੁਕਮ ਨਹੀਂ। ਪਹਿਰੇਦਾਰ ਸਿੱਖ ਪਹਿਲਾਂ ਤੇ ਸੁਣਦਾ ਰਿਹਾ, ਫਿਰ ਮੋਢਾ ਫੜ ਕੇ ਹਿਲਾਇਆ ਤੇ ਨਾਲੇ ਕਿਹਾ, ਸਿੱਖਾ ਤੂੰ ਕੋਈ ਪਾਪ ਨਹੀਂ ਕੀਤਾ, ਤੈਨੂੰ ਤੇ ਆਪ ਕਲਗੀਆਂ ਵਾਲੇ ਨੇ ਯਾਦ ਕੀਤਾ। ਉਸੇ ਉੱਠਿਆ, ਅੱਖਾਂ ਪੂੰਝਦਾ ਹੋਇਆ ਪਹਿਰੇਦਾਰ ਦੇ ਨਾਲ ਤੁਰ ਪਿਆ। ਜਦੋਂ ਦਰਬਾਰ ਵਿੱਚ ਦਾਖਲ ਹੋਣ ਲੱਗਾ, ਇੱਥੇ ਵੀ ਇੱਕ ਪਹਿਰੇਦਾਰ ਖਲੋਤਾ ਸੀ। ਉਸ ਨੇ ਕਿਹਾ, ਇਹ ਕਾਬਲ ਵਾਲਾ ਸਿੱਖ ਦਰਬਾਰ ਵਿੱਚ ਨਹੀਂ ਜਾ ਸਕਦਾ। ਨਾਲ ਆਇਆ ਪਹਿਰੇਦਾਰ ਕਹਿਣ ਲੱਗਾ, ਇਹ ਦਰਬਾਰ ਕਿਉਂ ਨਹੀਂ ਜਾ ਸਕਦਾ? ਤਾਂ ਖਲੋਤਾ ਪਹਿਰੇਦਾਰ ਕਹਿਣ ਲੱਗਾ, ਜਿਹੜਾ ਵੱਡਾ ਮਸੰਦ ਹੈ ਚੇਤੋ, ਉਹਦਾ ਹੁਕਮ ਹੈ ਇਸ ਕਾਬਲ ਵਾਲੇ ਸਿੱਖ ਨੂੰ ਦਰਬਾਰ ਵਿੱਚ ਨਹੀਂ ਜਾਣ ਦੇਣਾ। ਇਹ ਸੁਣ ਕੇ ਨਾਲ ਆਇਆ ਪਹਿਰੇਦਾਰ ਕਹਿਣ ਲੱਗਾ, ਜਿਹੜਾ ਚੇਤੋ ਮਸੰਦ ਦਾ ਮਾਲਕ ਹੈ ਕਲਗੀਆਂ ਵਾਲਾ, ਮੈਨੂੰ ਉਹਦਾ ਹੁਕਮ ਹੋਇਆ। ਇਹ ਸੁਣ ਕੇ ਪਹਿਲਾ ਪਹਿਰੇਦਾਰ ਪਰਾਂ ਹਟ ਗਿਆ। ਸਿੱਖ ਦੇ ਹੱਥ ਜੁੜੇ ਨੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਮਣੇ ਪਹੁੰਚੇ, ਦਰਸ਼ਨ ਕੀਤੇ, ਅੱਖਾਂ ਵਿੱਚੋਂ ਅਥਰੂ ਵਗਣ ਲੱਗ ਪਏ। ਤਿੰਨ ਦਿਨ ਹੋ ਗਏ ਸਨ ਰੋਂਦੇ ਆ, ਅਰਦਾਸਾਂ ਕਰਦੇ ਆ, ਗੁਰੂ ਦੇ ਦਰਸ਼ਨ ਕੀਤੇ, ਆਪਣਾ ਸਿਰ ਚਰਨਾਂ ਤੇ ਰੱਖ ਦਿੱਤਾ ਤੇ ਕਲਗੀਧਰ ਪਾਤਸ਼ਾਹ ਸਿਰ ਤੇ ਪਿਆਰ ਨਾਲ ਹੱਥ ਫੇਰਦੇ ਨੇ ਤੇ ਨਾਲੇ ਬੜੇ ਪਿਆਰ ਦੇ ਨਾਲ ਕਹਿਣ ਲੱਗੇ, ਸਿੱਖਾ ਕਾਬਲ ਤੂੰ ਆਏ, ਤਿੰਨ ਦਿਨ ਹੋ ਗਏ ਨੇ ਤੈਨੂੰ ਰੋਂਦੇ ਆ, ਸਾਨੂੰ ਪਤਾ ਹੈ, ਸਿੱਖਾ ਸਾਡੇ ਨਾਲ ਬੜਾ ਪਿਆਰ ਕਰਨਾ ਹੈ, ਪਰ ਸਾਡੇ ਵਾਸਤੇ ਬੇਟਾ ਕੀ ਲੈ ਕੇ ਆਏ? ਸਾਧ ਸੰਗਤ, ਗੁਰੂ ਕਿਸੇ ਚੀਜ਼ ਦਾ ਭੁੱਖਾ ਨਹੀਂ। ਗੁਰੂ ਨੇ ਭੇਟਾ ਕਿਉਂ ਮੰਗੀ, ਇਹ ਤੇ ਗੁਰੂ ਦਾ ਕੌਤਕ ਹੈ। ਕਹਿਣ ਲੱਗੇ, ਸਿੱਖਾ ਸਾਡੇ ਵਾਸਤੇ ਭੇਟਾ ਕੀ ਲਿਆਂਦੀ? ਸਿੱਖ ਹੱਥ ਜੋੜ ਕੇ ਕਹਿਣ ਲੱਗਾ, ਪਾਤਸ਼ਾਹ ਮੈਂ ਕੀ ਦੇਣ ਜੂਗਾ, ਸਭ ਕੁਛ ਆਪਦਾ, ਮੈਂ ਸੁਨਿਆਰਾ ਵਾਂ, ਹਾਥੀਆਂ ਦੇ ਦੰਦ ਦਾ ਇੱਕ ਕੰਗਨ ਜਿਹਦੇ ਵਿੱਚ ਹੀਰੇ ਜੜੇ ਹੋਏ ਸਨ, ਮੈਂ ਆਪਦੇ ਵੱਡੇ ਮਸੰਦ ਚੇਤੋ ਨੂੰ ਉਦੋਂ ਦਿੱਤਾ ਸੀ ਜਦੋਂ ਉਹ ਕਾਬਲ ਗਿਆ ਸੀ। ਦੂਸਰਾ ਕੰਗਨ ਜਿਹਦੇ ਵਿੱਚ ਹੀਰੇ ਜੜੇ ਨੇ ਮੈਂ ਲੈ ਕੇ ਆਇਆ ਸਾਂ, ਉਹ ਕੰਗਨ ਮੈਂ ਚੇਤੋ ਮਸੰਦ ਨੂੰ ਦੇ ਦਿੱਤਾ,
ਕਿਉਂਕਿ ਚੇਤੋ ਨੇ ਕਿਹਾ ਸੀ ਕਿ ਸਿੱਖਾ ਤੇਰੇ ਨਾਲ ਗੁਰੂ ਸਾਹਿਬ ਜੀ ਬੜੇ ਨਾਰਾਜ਼ ਨੇ, ਤੂੰ ਦਰਬਾਰ ਵਿੱਚ ਨਾ ਜਾਈ। ਇਹ ਸੁਣ ਕੇ ਗੁਰੂ ਸਾਹਿਬਾਂ ਨੇ ਆਪਣੇ ਦੋਨੋਂ ਹੱਥ ਅੱਗੇ ਕਰ ਦਿੱਤੇ ਤੇ ਨਾਲੇ ਕਹਿਣ ਲੱਗੇ, ਸਿੱਖਾ ਐ ਦੇਖ ਮੇਰੇ ਹੱਥ ਤੇ ਖਾਲੀ ਨੇ, ਤੇਰੇ ਕੰਗਨ ਮੇਰੇ ਕੋਲ ਨਹੀਂ ਆਏ। ਸਿੱਖ ਨੇ ਕਿਹਾ, ਪਾਤਸ਼ਾਹ ਮੈਂ ਤਾਂ ਚੇਤੋ ਮਸੰਦ ਨੂੰ ਦਿੱਤੀ ਸਨ ਤੇ ਚੇਤੋ ਮਸੰਦ ਸੰਗਤ ਚ ਬੈਠਾ ਸੀ, ਉੱਠ ਕੇ ਖੜਾ ਹੋ ਗਿਆ। ਕਹਿਣ ਲੱਗਾ, ਪਾਤਸ਼ਾਹ ਇਹ ਝੂਠ ਬੋਲਦਾ, ਇਹ ਕੰਗਾਲ ਕੰਗਣ ਕਿੱਥੋਂ ਦੇ ਸਕਦਾ ਹੈ।

కలిగితర్ బాద్శానికే అచేతో మేరా సిక్ కది కంగాల్ నీ హోయా నాం బాణీ నాల్ మాయా నాల్ హమేషా అమీర్ హై ఫిర్ ఏ జడా హై ఏ నాం బాణీ నాల్ వీ అమీర్ హై ఏ మాయా నాల్ వీ అమీర్ హై జే తెనూ కంగన్ చంగే లగ్గే నీ తెనూ దే దేయాంగే ਪਰ ਇੱਕ ਵਾਰੀ ਦਰਬਾਰ ਚ ਲਾਇਆ ਤਾਂ ਕਿ ਸਿੱਖ ਦੀ ਭਾਵਨਾ ਪੂਰੀ ਹੋ ਜਾਏ। ਇਹ ਸੁਣ ਕੇ ਚੇਤੋ ਮਸੰਤ ਸੰਗਤ ਚ ਖਲੋ ਕੇ ਉੱਚੀ ਉੱਚੀ ਬੋਲਣ ਲੱਗ ਪਿਆ। ਕਹਿਣ ਲੱਗਾ, ਮਹਾਰਾਜ ਇਹ ਕੰਗਾਲ ਇਹ ਹੀਰਿਆਂ ਦੇ ਕੰਗਣ ਕਿਵੇਂ ਦੇ ਸਕਦਾ? ਇਸ ਕੰਗਾਲ ਪਿੱਛੇ ਤੁਸੀਂ ਭਾਰੀ ਸੰਗਤ ਵਿੱਚ ਮੇਰੀ ਬੇਇੱਜ਼ਤੀ ਕਰਦੇ। ਅਸੀਂ ਮਸੰਦ ਲੋਕ ਜਗ੍ਹਾ ਜਗ੍ਹਾ ਜਾ ਕੇ ਪ੍ਰਚਾਰ ਕਰਦੇ ਹਾਂ, ਗੁਰੂ ਘਰ ਵਾਸਤੇ ਦਸਵੰਦ ਲੈ ਕੇ ਆਉਂਦੇ ਹਾਂ ਤੇ ਤੁਸੀਂ ਸਾਡੀ ਬੇਇੱਜ਼ਤੀ ਕਰਦੇ ਹੋ ਇਸ ਝੂਠੇ ਤੇ ਕੰਗਾਲ ਸਿੱਖ ਪਿੱਛੇ। ਜਦੋਂ ਇਹ ਗੱਲ ਕਹੀ ਤੇ ਕਲਗੀਧਰ ਪਾਤਸ਼ਾਹ ਆਪਣੇ ਸਿੰਘਾਸਨ ਤੋਂ ਉੱਠ ਕੇ ਖੜੇ ਹੋ ਗਏ। ਸਾਹਿਬਾਂ ਦੇ ਚਿਹਰੇ ਤੇ ਸਖਤੀ ਦਾ ਰੰਗ ਆਇਆ। ਚੇਤੋ ਮਸੰਦ ਨੇ ਸਿਰ ਤੇ ਪੱਗ ਬੰਨੀ ਸੀ, ਸਾਹਿਬਾਂ ਸਿਰ ਤੇ ਹੱਥ ਮਾਰਿਆ। ਚੇਤੋ ਮਸੰਦ ਦੀ ਪੱਗ ਥੱਲੇ ਡਿੱਗ ਪਈ ਤੇ ਵਿੱਚੋਂ ਹੀਰਿਆਂ ਵਾਲਾ ਕੰਗਣ ਵੀ ਬਾਹਰ ਜਾ ਪਿਆ।

ਪੰਜ ਸ਼ਸਤਰਧਾਰੀ ਸਿੰਘ ਬੁਲਾਏ ਤੇ ਕਿਹਾ ਜਾਓ ਚੇਤੋ ਦੇ ਘਰ ਚੇਤੋ ਦੇ ਘਰੋ ਸਿੰਘ ਦੂਸਰਾ ਕੰਗਣ ਵੀ ਕੱਢ ਲਿਆ ਹੈ। ਸਿੱਖ ਦੀ ਭਾਵਨਾ ਪੂਰੀ ਹੋ ਗਈ ਪਰ ਕਲਗੀਧਰ ਪਾਤਸ਼ਾਹ ਦਾ ਮਨ ਇਹਨਾਂ ਮਸੰਦਾਂ ਵੱਲੋਂ ਉਚਾਟ ਹੋ ਗਿਆ ਕਿ ਇਹ ਜਿਹੜੇ ਮਸੰਦ ਨੇ ਇਹ ਅੰਮ੍ਰਿਤ ਛਕਣ ਦੇ

ਤੋਂ ਬਾਅਦ ਪੰਡਤਾਂ ਦੀ ਪ੍ਰੀਖਿਆ ਲਈ ਦੋ ਲੰਗਰ ਲਾਏ, ਇੱਕ ਵਿੱਚ ਮਾਸ ਬਣਾਇਆ, ਇੱਕ ਲੰਗਰ ਸਾਦਾ ਬਣਾਇਆ। ਤੇ ਸਾਹਿਬਾਂ ਨੇ ਕਿਹਾ ਜਿਹੜਾ ਮਾਸ ਵਾਲਾ ਲੰਗਰ ਛਕੇਗਾ ਉਹਨੂੰ ਬਹੁਤੀ ਮਾਇਆ ਮਿਲੇਗੀ, ਜਿਹੜਾ ਸਾਦਾ ਲੰਗਰ ਛਕੇਗਾ ਉਹਨੂੰ ਘੱਟ ਮਾਇਆ ਮਿਲੇਗੀ। ਮਾਸ ਖਾਣ ਦੇ ਨਾਲ ਸੋਨੇ ਦੀਆਂ ਮੋਹਰਾਂ ਜ਼ਿਆਦਾ ਮਿਲਣੀਆਂ ਨੇ। ਇਹ ਸੋਚ ਕੇ ਬਹੁਤੇ ਮਾਸ ਵਾਲੇ ਪਾਸੇ ਬੈਠ ਗਏ, ਸਾਦੇ ਪਾਸੇ ਘੱਟ ਬੈਠੇ।

ਇਕੱਠ ਕੀਤਾ। ਹਿੰਦੁਸਤਾਨ ਦਾ ਬਾਦਸ਼ਾਹ ਉਸ ਵਕਤ ਔਰੰਗਜ਼ੇਬ ਸੀ। ਔਰੰਗਜ਼ੇਬ ਦੇ ਜਾਸੂਸਾਂ ਨੇ ਔਰੰਗਜ਼ੇਬ ਨੂੰ ਜਿਹੜੀ ਖਬਰ ਭੇਜੀ ਉਹਦੇ ਵਿੱਚ ਲਿਖਿਆ ਤਕਰੀਬਨ 50,000 ਦੇ ਕਰੀਬ ਲੋਕਾਂ ਦਾ ਇਕੱਠ ਸੀ। ਆਨੰਦਪੁਰ ਸਾਹਿਬ ਸੰਗਤ ਬੈਠੀ, ਕੀਰਤਨ ਹੋ ਰਿਹਾ, ਬੜਾ ਆਨੰਦ ਆ ਰਿਹਾ। ਸਿੰਘਾਸਨ ਤੇ ਗੁਰੂ ਸਾਹਿਬ ਜੀ ਵਿਰਾਜਮਾਨ ਨੇ। ਅਚਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਿਹਰੇ ਦਾ ਰੰਗ ਬਦਲੀ ਹੋਇਆ, ਚਿਹਰੇ ਤੇ ਕਠੋਰਤਾ ਆ ਗਈ। ਮਿਆਨ ਵਿੱਚੋਂ ਕਿਰਪਾਨ ਖਿੱਚੀ ਤੇ ਲਲਕਾਰ ਕੇ ਕਿਹਾ, ਸਾਧ ਸੰਗਤ ਮੈਨੂੰ ਇੱਕ ਸਿਰ ਦੀ ਲੋੜ। ਪਹਿਲਾਂ ਤਾਂ ਕਿਸੇ ਨੂੰ ਸਮਝ ਹੀ ਨਾ ਆਈ। ਜਦੋਂ ਦੁਬਾਰਾ ਕਿਹਾ ਮੈਨੂੰ ਇੱਕ ਸਿਰ ਦੀ ਲੋੜ ਹੈ, ਹਰ ਪਾਸੇ ਸਹਿਮ ਛਾ ਗਿਆ ਕਿ ਇਹ ਕੀ ਹੋ ਗਿਆ। ਗੁਰੂ ਸਾਹਿਬ ਜੀ ਆਪਣੇ ਸਿੱਖਾਂ ਦੇ ਸਿਰ ਮੰਗਣ ਲੱਗ ਪਏ। ਤੀਸਰੀ ਵਾਰੀ

ਤੰਬੂ ਚ ਲੈ ਗਏ, ਕਿਰਪਾਨ ਮਾਰੀ, ਸਿਰ ਵੱਢਿਆ। ਲਹੂ ਨਾਲ ਭਰੀ ਹੋਈ ਕਿਰਪਾਨ ਲੈ ਕੇ ਜਦੋਂ ਸਾਹਿਬ ਜੀ ਵਾਪਸ ਆਏ, ਲਹੂ ਭਰੀ ਕਿਰਪਾਨ ਦੇਖ ਕੇ ਜਿਹੜੇ ਬੈਠੇ ਸਨ ਉਹ ਸਾਰੇ ਕੰਬ ਗਏ।

ਜਮਦਨੀ ਆਂਦੀ ਕਿ ਗੁਰੂ ਸਾਹਿਬ ਜੀ ਸਿਰ ਕਿਉਂ ਮੰਗਦੇ। ਬੜੀ ਦੇਰ ਹੋ ਗਈ ਬੈਠੇ ਉਡੀਕਦੇ ਪਏ ਨੇ। ਹੁਣ ਗੁਰੂ ਸਾਹਿਬ ਜੀ ਉਸ ਤੰਬੂ ਵਿੱਚੋਂ ਬਾਹਰ ਨਿਕਲੇ, ਕਿਰਪਾਨ ਮਿਆਨ ਵਿੱਚ ਹੈ, ਚਿਹਰੇ ਤੇ ਹੁਣ ਰੌਣਕ ਪਿਆਰ ਹੈ। ਉਹ ਪੰਜੋ ਜਿਨ੍ਹਾਂ ਦੇ ਸਿਰ ਵੱਡੇ ਸਨ ਉਹ ਤੇ ਜਿਉਂਦੇ ਨੇ, ਇੱਕ ਵਰਗੇ ਕੱਪੜੇ ਪਾਏ ਨੇ, ਗਾਤਰੀ ਕਿਰਪਾਨ, ਸੋਹਣੀਆਂ ਦਸਤਾਰਾਂ, ਹੱਥਾਂ ਵਿੱਚ ਕੜੇ, ਤੇੜ ਕਛਹਿਰੇ, ਹੱਥ ਜੋੜੇ ਨੇ। ਪੰਜੋ ਜਣੇ ਪਿੱਛੇ ਪਿੱਛੇ ਐਵੇਂ ਆ ਰਹੇ ਨੇ ਜਿਵੇਂ ਅੱਗੇ ਚੰਦ ਤੇ ਪਿੱਛੇ ਸਿਤਾਰੇ ਤੁਰੇ ਆਉਂਦੇ ਨੇ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਆਪਣੇ ਸਿੰਘਾਸਨ ਤੇ ਬੈਠ ਗਏ। ਸਾਹਮਣੇ ਸਰਬ ਲੋਹ ਦਾ ਬਾਟਾ ਪਿਆ ਹੈ ਜਿਹਦੇ ਵਿੱਚ ਪਾਣੀ ਪਾਏ, ਵਿਚਕਾਰ ਦੋ ਤਾਰਾ ਖੰਡਾ ਰੱਖੇ।

ਇੰਨੇ ਨੂੰ ਸਾਰੀ ਸੰਗਤ ਮੱਥਾ ਟੇਕਣ ਲੱਗ ਪਈ। ਕੌਣ ਆਇਆ? ਗੁਰੂ ਸਾਹਿਬਾਂ ਦੇ ਮਹਿਲ ਮਾਤਾ ਸਾਹਿਬ ਦੇਵਾਂ। ਗੁਰੂ ਸਾਹਿਬਾਂ ਦੇ ਕੋਲ ਆ ਕੇ ਖੜੇ ਹੋ ਗਏ, ਝੋਲੀ ਅੱਗੇ ਕੀਤੀ, ਝੋਲੀ ਵਿੱਚ ਪਤਾਸੇ ਨੇ, ਉਹ ਪਤਾਸੇ ਬਾਟੀ ਵਿੱਚ ਪਾ ਦਿੱਤੇ ਤੇ ਮੁਸਕਰਾਉਂਦਿਆਂ ਹੋਇਆਂ ਆਖਿਆ, ਪਾਤਸ਼ਾਹ ਮੇਰਾ ਹਿੱਸਾ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਹਾਂ ਸਾਹਿਬ ਦੇਵਾ, ਤੁਹਾਡਾ ਵੀ ਹਿੱਸਾ। ਮੈਂ ਅੰਮ੍ਰਿਤ ਤਿਆਰ ਕਰ ਰਿਹਾ ਸਾਂ ਮੁਰਦਿਆਂ ਵਿੱਚ ਨਵੀਂ ਰੂਹ ਫੂਕਣ ਵਾਸਤੇ। ਜਾਤ ਪਾਤ ਊਚ ਨੀਚ ਖਤਮ ਕਰਕੇ ਇੱਕ ਨਵਾਂ ਸਮਾਜ ਬਣਾਉਣ ਵਾਸਤੇ। ਪਰ ਤੁਸਾਂ ਇਸ ਅੰਮ੍ਰਿਤ ਵਿੱਚ ਪਿਆਰ, ਮਿਠਾਸ, ਸਹਿਨਸ਼ੀਲਤਾ ਭੁੱਲ ਦਿੱਤੀ। ਹੁਣ ਜਦੋਂ ਕੋਈ ਅੰਮ੍ਰਿਤ ਛਕੇਗਾ, ਜੇ ਚਰਖਣੀਆਂ ਤੇ ਚੜੇਗਾ ਤਾਂ ਵੀ ਬਾਣੀ ਪੜੇਗਾ, ਜੇ ਕਿਸੇ ਦੀ ਖੋਪਰੀ ਲਾਈ ਜਾਏਗੀ ਤਾਂ ਵੀ ਉਹ ਬਾਣੀ ਪੜੇਗਾ, ਜੇ ਕਿਸੇ ਦਾ ਬੰਦ ਬੰਦ ਕੱਟਿਆ ਜਾਏਗਾ ਤਾਂ ਵੀ ਉਹ ਬਾਣੀ ਪੜੇਗਾ। ਅੰਮ੍ਰਿਤ ਤਿਆਰ ਹੋ ਗਿਆ। ਅੰਮ੍ਰਿਤ ਤਿਆਰ ਕਰਕੇ ਜਿਹਨੇ ਪਹਿਲਾਂ ਸਿਰ ਦਿੱਤਾ ਸੀ ਦਇਆ ਰਾਮ ਨੇ, ਉਹਦੇ ਸਾਹਮਣੇ ਖੜੇ ਹੋਏ। ਇੱਕ ਅੰਮ੍ਰਿਤ ਦਾ ਚੁੱਲ੍ਹਾ ਦਇਆ ਰਾਮ ਨੂੰ ਦਿੱਤਾ, ਪੀਣ ਦਾ ਇਸ਼ਾਰਾ ਕੀਤਾ। ਦਇਆ ਰਾਮ ਨੇ ਅੰਮ੍ਰਿਤ ਦਾ ਚੁੱਲ੍ਹਾ ਜਦੋਂ ਪੀਤਾ, ਇੱਕ ਨਵੀਂ ਬੋਲੀ ਦਿੱਤੀ ਤੇ ਗੁਰੂ ਸਾਹਿਬਾਂ ਨੇ ਕਿਹਾ, ਕਹੋ ਦਇਆ ਰਾਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਹੁਣ ਪੰਜਾਂ ਦੇ ਨਾਮ ਵੀ ਬਦਲੀ ਹੋ ਗਏ। ਦਇਆ ਹੁਣ ਦਇਆ ਸਿੰਘ ਹੋ ਗਿਆ ਤੇ ਤੁਸੀਂ ਹੁਣ ਸ਼ੇਰ ਹੋ, ਤੇ ਜਿਹੜਾ ਸ਼ੇਰ ਹੈ ਉਹ ਕਦੀ ਡਰਦਾ ਨਹੀਂ। ਹੁਣ ਤੁਸਾਂ ਜ਼ੁਲਮ ਦਾ ਮੁਕਾਬਲਾ ਕਰਨਾ ਹੈ, ਜ਼ੁਲਮ ਖਤਮ ਕਰਨਾ ਹੈ, ਗਰੀਬਾਂ ਦੀ ਮਜ਼ਲੂਮਾਂ ਦੀ ਰੱਖਿਆ ਕਰਨੀ। ਜਦੋਂ ਪੰਜਾਂ ਨੇ ਅੰਮ੍ਰਿਤ ਛਕਿਆ ਤੇ ਹੁਣ ਪੰਜਾਂ ਦੇ ਮਨਾਂ ਦੀ ਅਵਸਥਾ ਇਹ ਹੋ ਗਈ, ਬਾਪ ਦਿਲਾਸਾ ਮੇਰੋ ਕੀਨਾ, ਸੇਜ ਸੁਖਾਲੀ ਮੁੱਖ ਅੰਮ੍ਰਿਤ ਦੀਨਾ। ਸਾਡੇ ਬਾਪ ਕਲਗੀਆਂ ਵਾਲੇ ਨੇ ਆਪਣੇ ਹੱਥਾਂ ਦੇ ਨਾਲ ਸਾਡੇ ਮੂੰਹ ਵਿੱਚ ਅੰਮ੍ਰਿਤ ਪਾਇਆ। ਹੁਣ ਪੰਜਾਂ ਦੇ ਅੱਗੇ ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਖੜੇ ਹੋ ਗਏ ਕਿ ਸਿੱਖੋ, ਹੁਣ ਤੁਸੀਂ ਗੁਰੂ ਹੋ, ਹੁਣ ਮੈਨੂੰ ਅੰਮ੍ਰਿਤ ਦਿਓ। ਇਸ ਦੁਨੀਆ ਵਿੱਚ ਇੱਕ ਨਵੀਂ ਗੱਲ ਸੀ ਕਿ ਗੁਰੂ ਚੇਲਾ ਬਣ ਗਿਆ ਤੇ ਚੇਲੇ ਗੁਰੂ ਬਣ ਗਏ। ਦਇਆ ਸਿੰਘ ਕਹਿਣ ਲੱਗੇ, ਪਾਤਸ਼ਾਹ ਅਸਾਂ ਸਿਰ ਦੇ ਕੇ ਅੰਮ੍ਰਿਤ ਲਿਆ, ਤੁਸੀਂ ਅੰਮ੍ਰਿਤ ਮੰਗਦੇ ਹੋ, ਤੁਸੀਂ ਕੀ ਭੇਟਾ ਦਿਓਗੇ? ਤਾਂ ਗੁਰੂ ਸਾਹਿਬਾਂ ਨੇ ਕਿਹਾ, ਮੈਂ ਆਪਣਾ ਪਿਤਾ

ਮਹਾਰਾਜ ਦੇ ਦਰਬਾਰ ਵਿੱਚ ਤਾਊਸ ਸਰੰਦੇ ਤੇ ਰਬਾਬ ਵਜਾ ਕੇ ਇਹਨਾਂ ਰੀਤਾਂ ਦਾ ਕੀਰਤਨ ਸਤਿਗੁਰੂ ਦੀ ਹਜ਼ੂਰੀ 'ਚ ਹੁੰਦਾ ਰਿਹਾ। ਇਹ ਪੁਰਾਤਨ ਰੀਤ ਸ੍ਰੀ ਹਰਿਮੰਦਰ ਸਾਹਿਬ ਦੀ ਇਹ ਭੇਟ ਹੈ।

ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮ ਕਰੇ ਵਿਨਾਸ ਇੱਕ ਨਾ ਬਹਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਉਹ ਆਖ ਨਾ ਜਾਪੀ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀ ਹੈ ਜੰਗ ਤੋਂ ਆਪ ਕਰੇ ਪਰ ਉਦਾਸ ਤੋੜੀ ਨਾਨਕ ਜੀ ਪਾਏ ਗਏ ਲਿਖਣਾ ਮੈਂ ਧਰਮ ਬਹਾ ਲਿਆ ਉੱਥੇ ਸੱਚੇ ਹੀ ਸੱਚ ਨਿਬੜੇ ਚੁਣਵਾ ਕੜੇ ਜੇ ਜਮਾਲਿਆ ਥਾਉ ਨਾ ਪਾਇਣ ਕੂੜਿਆ ਮੁਹ ਕਾਲੇ ਦੋਜ਼ਖ ਚਾਲਿਆ ਤੇਰੇ ਨਾਲ ਰੱਖੇ ਸੁਜਿੰਗ ਗਏ ਹਾਰ

ਜਿੱਤ ਤਨ ਪਾਈਆਂ ਹੈ ਨਾਨਕਾ ਸੇ ਤਨ ਹੋਵੇ ਚਾਰ ਗਿਆਨ ਨਾ ਗੱਲੀ ਢੂੰਡੀ ਹੈ ਕਥਨਾ ਕਰਲਾ ਸਾਰ ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਖੁਆਰ ਗੋੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਜੀ ਬਹੁਤੇ ਜਨ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇਵਰ ਦਾਤਾ ਸਭ ਸੁਣਿਆ ਲੋਕ ਸੁਭਾਇਆ ਸਤਿਗੁਰ ਮਿਲਿਆ ਸੱਚ।

ਰੋਲੇ ਬਹੁਤ ਅਨੰਤ ਲਾਟੂ ਮਧਾਣੀਆਂ ਗਾ ਪੰਖੀ ਪਾਉਂਦੀਆਂ ਲੈ ਨਸਾ ਸੂਏ ਚਾੜ ਪਵਾਈਆਂ ਇਹ ਜੰਤ ਨਾਨਕ ਪਾਉਂਦਿਆਂ ਗਣਤਨੰਤ ਬੰਧਨ ਬੰਦ ਕੁਹਾਏ ਸੋ ਪਿਆ ਕਿਰਤ ਨੱਚੇ ਸਭ ਕੋਏ ਨੱਚ ਨੱਚ ਹੱਸੇ ਚਲੇ।

ਬੱਪੂੜੀ ਚੜ ਚੜ ਪਵਾਂ ਅੰਗਿਆਰੀ ਨਾਨਕ ਪੂਜਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾਰ ਪੌੜੀ ਬਿਨ ਸਤਿਗੁਰ ਕਿਨੇ ਨਾ ਪਾਇਓ ਬਿਨ ਸਤਿਗੁਰ ਕਿਨੇ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਖ ਸੁਣਾਇਆ ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉਹ ਮੇਰੀ ਜਾਨ ਹੈ।

ਲੱਖ ਨੇਕੀਆਂ ਚੰਗਿਆਈਆਂ ਲੱਖ ਨਾ ਪ੍ਰਮਾਣ ਲੱਖ ਤਪ ਉੱਪਰ ਤੀਰਥਾਂ ਸਹਿਯੋਗ ਬੇਬਾਨ ਲੱਖ ਸੁਰਤਨ ਸੰਗਰਾਮ ਰਣ ਮੈਂ ਛੁੱਟੇ ਪ੍ਰਾਣ ਲੱਖ ਸੁਰਤੀ ਲਾ ਗਿਆਨ ਧਿਆਨ ਪੜੀਆਂ ਪਾਠ ਪੁਰਾਣ ਚਿਣ ਕਰਤੇ ਕਰਨਾ ਕੀਆ ਲਿਖਿਆ ਹੁਣ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਹਿਵੇ ਜਿਨ ਸੱਚੋ ਸੱਚ ਵਰਤਾ ਹੈ ਅੱਜ ਸੁਣਦੇ।

ਹਰਮਲ ਖਾਈ ਸਿਰਛਾਈ ਪਾਈ ਮੂਰਖ ਅੰਧੇ ਪਤ ਗਵਾਈ ਬਿਣਨਾ ਏ ਕਿ ਥਾਏ ਨਾ ਪਾਈ ਰਹੇ ਬੇਬਾਣੀ ਮੜੀ ਮਸਾਣੀ ਅੰਧ ਨ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਜ਼ਰ ਕਰੇ ਸੋ ਪਾਏ ਆਸ ਦੇ ਸਿੱਤੇ ਮੈਂ ਕੇਵਲ ਹੋ ਮੈਂ ਸ਼ਬਦ ਜਲਾਏ ਬੋੜੀ ਭਗਤ ਤੇਰੇ ਮਨ ਭਾਉਂਦੇ ਦਰ ਸੋਹਨ ਕੀਰਤ ਗਾਉਂਦੇ ਨਾਨਕ ਕਰਮਾ ਬਾਹਰੇ।

ਜੋ ਜੁਗ ਫੇਰ ਵਟਾਈਏ ਗਿਆਨੀ ਬੁਝੇ ਤਾਹੇ ਸਾਨੂੰ ਗਿਆ ਸੰਤੋਖਾ ਧਰਮ ਅੱਗੇ ਰਥਵਾਓ ਤ੍ਰੇਤੈ ਰਸ ਜਤੈ ਕਾਸ ਜੋਰ ਅੱਗੇ ਰਥਵਾਓ ਦੁਆਪਰ ਅਤ ਪੈ ਕਾ ਸਤ।

ਜੋਜ ਮੈਂ ਜੋਰ ਛਲੀ ਚੰਦਰਾਵਲ ਕਾਨ ਕਿਸ਼ਨ ਜਾਦਵ ਭਇਆ ਪਾਰ ਜਾਤ ਗੋਦੀ ਲੈ ਆਇਆ ਬਿੰਦਰਾ ਬਣ ਮੈਂ ਰੰਗ ਕੀਆ ਕਲ ਮੈਂ ਵੇਦ ਅਥਰ ਬਣ ਹੁਆ ਨਾ ਖੁਦਾਈ ਅਲੋ ਭਇਆ ਨੀਲ ਵਸਤਰ ਦੇ ਕੱਪੜੇ।

ਮੁਖ ਸੂਤ ਬੇਭੂਖਣ ਸਾਰੰਗ ਤ੍ਰੈਪਾਲ ਤੇ ਹਾਲ ਵਿਚਾਰੰਗ ਗਲਮਾਲਾ ਤ੍ਰਿਪੁਲਾਟੰਗ ਦੋਇ ਧੋਤੀ ਬਸਤਕ ਪਾਟੰ ਜੇ ਜਾਣਸ ਬ੍ਰਹਮ ਕਰਮੰ ਸਾਫੋ ਕੁਟ ਨਿਸ਼ਚੋ ਕਰਮੰ ਕੌਣ ਨਾਨਕ।

ਛੱਡੀਏ ਪੀ ਫਿਰ ਪਾਈਏ ਹੋਰ। ਨਾਨਕ ਦਗ ਨਾ ਟੁੱਟੀ ਜੇ ਦਗ ਹੋਵੇ ਜੋਰ, ਨਾ ਮੰਨਿਆ ਪਰ ਟੁੱਟੇ ਸਲਾਹੀ ਸਚਦੂਤ। ਦਰਗਾਹ ਅੰਦਰ ਪਾਈਏ ਤਗ ਨਾ ਤੁਸਤੂਤ, ਤਗ ਨਾ ਇੰਦਰੀ ਤਗ ਨਾ ਨਾਰੀ, ਭਲਕੇ ਥੁੱਕ ਪਵੇ ਨਿਤ ਦਾੜੀ। ਤਗ ਨਾ ਪੈਰੀ ਤਗ ਨਾ ਹੱਥੀ, ਤਗ ਨਾ ਜੇਵਾ ਤਗ ਨਾ ਅੱਖੀ, ਵੇ ਤਗਾ ਪੇ ਵਤੈ ਵੱਟ ਹਗੇ ਅਵਰਾ ਕੱਤੇ ਲੈ ਪਹਾੜ ਕਰੇ ਵੀ ਆ ਕੱਢ ਕਾਗਲ ਦਸਹਿਰਾ। ਸੁਣ ਵੇਖੋ ਲੋਕਾ ਮਨ ਅੰਦਾ ਨਾ ਸੁਜਾਨ ਪੌੜੀ ਸਾਹਿਬ ਹੋਈ ਦਇਆ, ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ ਸਿਰ ਸੇਵਾ ਕਰੇ।

ਠੇ ਜੂਠਾ ਮੁਖ ਵਸੇ ਨਿਤ ਨਿਤ ਹੋਏ ਖੁਆਰ ਸੂਚੇ ਨਾਖੀ ਹੈ ਬੈਣ ਦੇ ਪਿੰਡਾਂ ਤੋਂ ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ ਪੌੜੀ ਤੁਰੇ ਪਲਾਣੇ ਪਾਉਣ ਵੇ।

ਨਾਏ ਪੌੜੀ ਸਤਿਗੁਰ ਵੱਡਾ ਕਰ ਸਲਾਈ ਜਿਸ ਵਿੱਚ ਵੱਡੀਆਂ ਵਡਿਆਈਆਂ ਸਗਲ ਤਰਦੀਆਂ ਆਈਆਂ ਜਾ ਕੇ ਸਪਾਣਾ ਤਾਂ ਮਨ ਵਸਾਈਆਂ ਕਰੂ ਕਮਸ ਖਤ ਦਰ ਵਿੱਚੋਂ ਵਾਰ ਕੱਢੀਆਂ ਬੁਰਿਆਈਆਂ ਸਹਿ ਉੱਠੇ ਨੁਰਦ ਪਾ ਗੁਰਸਿੱਖਾਂ ਮਨ ਹਰ।

ਬਣ ਜਮੀਆਂ ਪੰਡਮੀਆਂ ਪਰਮ ਮੀਆ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹ ਪੰਡ ਨੂੰ ਆ ਪੰਡ ਪਾਲੀਏ ਪੰਡ ਹੋਵੇ ਬੰਦਾ ਸੋ ਕਿਉਂ ਮੰਦਾ ਆਖੀਏ ਜਿਤ ਜਮੈ ਰਾਜਾਨ ਪੰਡੋ ਹੀ ਪੰਡ ਉਪਜੇ ਪੰਡੇ ਬਾਜ ਨਾ ਕੋਏ ਨਾਨਕੂ ਪੰਡੇ ਬਾਹਰ ਆਏ ਪੁਸਟਾ ਸੋਏ ਜਿਤ ਮੁਸਦਾ ਸਲਾਈਏ ਪਗਰ ਤੀਜਾਰ ਨਾਨਕ ਤਿਲ ਖੁਜਲੇ ਤਿਤ ਸੱਚੇ ਦਰਬਾਰ ਪੌੜੀ ਸੰਭੂ ਆਖੇ ਆਪਣਾ ਇਸ ਨਾ ਹੀ ਸੋਚ ਨੂੰ ਕੱਢੀਏ ਕਿ ਕਾਬੂ ਆਪਣਾ ਆਪੇ ਹੀ ਲੇਖਾ ਸਦੀਏ ਜਰਨ ਨਹੀਂ ਹੈ ਜਗ ਤਾਂ ਕਾਇਤ ਗਾਰ ਗੁਹੰਡੀਏ ਮੰਦਾ ਕਿਸੇ ਨਾ ਆਖੀਏ।

ਲੱਗਦਾ ਦੂਜਾ ਇੱਕ ਨਹੀਂ ਆਸ਼ਕੀ ਦੂਜਾ ਲੱਗੇ ਜਾਏ ਨਾਨਕ ਆਸ ਕਾਢੀਏ ਸਭੀ ਸਮਾਏ ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਏ ਆਸ਼ਕ ਇਹ ਨਾ ਆਖੀਏ ਜੇ ਲਿਖੇ ਵਰਤੇ ਸੋਏ ਨਾਨਕ ਦੋਵੇਂ ਕੁੜੀਆਂ ਆਏ ਨਾ ਪਾਈ ਹਾਰੀਏ ਜੋ ਸਾਹਿਬ ਨਾਲ ਹਾਰੀਏ।

0: ਸਲੋਕ ਪਹਿਲਾ ਦੂਜਾ
1: ਚਾਕਰ ਲੱਗੇ ਚਾਕਰੀ ਨਾਲੇ ਗਰਬਵਾਦ ਗੱਲਾਂ ਕਰੇ ਕਨੇਰੀਆਂ ਫਸਣਾ ਪਾਏ ਸਾਰ ਆਪ ਗਵਾਏ ਸੇਵਾ ਕਰੇ।